ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਈ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਵਾਂ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ

निज कर ताड़ी लाई शुद्ध रस नाम रस मीठा शुद्ध रस नाम

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆਂ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਰਹਾਉ ਬੜਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂੜ ਨਾਨਕ ਦਾਸ ਬਾਂਛੇ ਜਿਨ ਹਰ ਨਾਮ ਰਿਧੇ ਪਰੋਈ ਤਿੰਨ ਕੀ ਧੂੜ ਨਾਨਕ ਦਾਸ ਬਾਂਛੇ ਜਿਨ ਹਰ ਨਾਮ ਰਿਧੇ ਪਰੋਈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਨੇ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸੁਭਾਵਣ ਸੰਗ ਰਹਾਉ ਜਨ ਕੇ ਚਰਨ ਬਸੇ ਮੇਰੇ ਹੀ ਅਰੇ ਸੰਗ ਪਨੀਤਾ ਦੇਹੀ ਜਨ ਕੇ ਧੂੜ ਜਿਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਜਨ ਕੇ ਧੂੜ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਸੋ ਕਹੋ ਕਲ ਗੁਰ ਸੇਵੀਐ ਐਨ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸਨ ਪਿਆਸੀ ਦਿਨ ਸਰਾਤ ਚਿਤ ਬਹੁ ਅੰਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸਨ ਪਿਆਸੀ ਦਿਨ ਸਰਾਤ ਚਿਤ ਬਹੁ ਅੰਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬਿਨੰਤੀਆ ਤਿਸ ਮੋਹਣ ਲਾਲ ਪਿਆਰੇ ਹਾਂ ਫਿਰੋਂ ਖੋ ਜਾਂਦੀ ਆ ਤਿਸ ਦਸ ਪਿਆਰੇ ਸਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪਿਰ ਰੰਗ ਅਰੰਗਾਰੇ ਇੱਕ ਤਿਲਪੀ ਨਾ ਤਰੀਜੈ ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ

ਤੇਰੇ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ ਜਾਰ ਬੇ ਹਿੱਕ ਡੂ ਹਿੱਕ ਚਾੜੇ ਹੋ ਕਿਸ ਚਤਹੀਆ ਹਿੱਕ ਦੂ ਹਿੱਕ ਚਾੜੇ ਅਣਕ ਪਿਆਰੇ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ ਉੱਠਦਾ ਹੋਂ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰੰਝਾਇਆ ਹੋਂ ਤਿਸ ਆਗੇ ਮਨ ਡਹੀਆਂ ਨਾਨਕ ਹੈ ਸੁਣੋ ਬਿਨੋ ਸੁਹਾਗਣ ਮੂੰਹ ਦੱਸ ਡਿੱਖਾ ਪਿਰ ਕਹੀਆ ਯਾਰ ਵੇ ਫਿਰ ਆਪਣਾ ਭਾਣਾ ਕਿਚ ਨਹੀਂ ਸੀ।

ਆਇਆ ਜੈ ਤਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋਂ ਘਿੱਦੀ ਗੁਣ ਅਬ ਗਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕੁਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਬਸੰਦਾ ਜਾਰਵੇ ਨਿਤ ਸੁਖ ਸਖੇਦੀ ਸਾ ਮੈਂ ਪਾਈ ਬਰ ਲੋੜੀਂਦਾ ਆਇਆ ਬਜੇ ਵਧਾਈ ਮਹਾਂ ਮੰਗਲ ਰਹਿਤ ਥੀਆ ਦੇ ਪਿਰ ਦਿਆਲ ਸਾਧ

0: ਸੰਤ ਨਾਨਕ ਸੁਖ ਸਖੇਦੀ ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ੍ਰੀ ਮਹੱਲਾ ਪੰਜਵਾਂ, ਸ਼ਾਂਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,
1: ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ,
0: ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ,
1: ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ,
0: ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹੈ ਨਾ ਕੋਈ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ,
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ,
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ,
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹਿ ਦੂਰ,
0: ਕਥਨਾ ਕਥੀ ਨੇ ਆਵੇ ਤੋਟ, ਕਥ ਕਥ ਕਥੀ ਕੋਟੀ।

ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰਾਇਕ ਦੇ ਬਜਾਈ ਸਭਨਾ ਜੀਆ।

0: ਕਾਲ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ
1: ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ
0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ
0: ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸੁਣੈ ਸਰਾ ਗੁਣਾ ਕੇ

0: ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ,
1: ਪੰਚੇ ਸੋਹੇ ਦਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ।
0: ਇੱਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ,
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ।

0: ਤਿਸੇ ਹੋਏ ਲੱਖ ਦਰਿਆਓ।
1: ਕੁਦਰਤ ਕਵਣ ਕਹਾ ਵਿਚਾਰ, ਉਬਾਰਿਆ ਨਾ ਜਾਵਾ ਏਕ ਵਾਰ।
0: ਜੋ ਤਿਤ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ।
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ।
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ

0: ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜੀਆਰ ਕੂੜੇ ਫੈਰਾਹੇ
1: ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ

0: ਨਿਰੰਕਾਰ
1: ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ

0: ਜਾਵੋ ਜਾਵੋ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰ ਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨ ਹੋਏ।
0: ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸੁਵੇਲਾ ਵਖਤ ਕਵਣ, ਕਵਣ ਥਿਥ ਕਵਣ ਵਾ।

0: ਜਿਸਨੂੰ ਬਖਤੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ
1: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
1: ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ

0: ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ

0: ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਖ ਪਾਤਸ਼ਾਹ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੈਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਰੇਖ ਭੇਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾ ਸੰਤੋਜ ਕਹੀ ਜੈ
1: ਕੋਟ ਇੰਦ੍ਰਿਨ ਦਾਨ ਸ਼ਾਹੂ ਸ਼ਨਾਹਣ ਗਣੀ ਜੈ
0: ਸਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਣ ਕਹਿਤ
1: ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਨਤ ਸਮਤ ਭੁਜੰਗ ਪ੍ਰਿਆਤ ਛੰਦ
2: ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ
2: ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਅਨਾਮੇ ਨਮਸਤੰਗ ਠਾਂਬੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
2: ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਡਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ
2: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏ ਕੇ ਨਮਸਤੰਗ ਨੇਕੇ ਨਮਸਤੰਗ ਪੂਤੇ ਨਮਸਤੰਗ ਜੂਪੇ
2: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
2: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਦਾਨੇ
2: ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
2: ਨਮਸਤੰਗ ਅਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤ ਅਜਵੇ
2: ਅਦੇ ਸਿੰਘ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਭਾਮੇ
1: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਪੂਪੇ
2: ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ
1: ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ
2: ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
2: ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਅਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
2: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ
2: ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ

0: ਨਮੋ ਸਰਵ ਮਾਨੇ ਸਮਸਤੀ ਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੈ
1: ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ
0: ਅਨੰਗੀ ਅਨਾਥੇ ਨਰਸੰਗੀ ਪ੍ਰਮਾਤੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ
0: ਨਮੋ ਨਿਰਤ ਨਿਰਤ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ
1: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਬੈਪੁਤੇ
0: ਕਲੰਕ ਬਿਨਾਨ ਕਲੰਕੀ ਸਰੂਪੇ ਨਮੋ ਰਾਜ ਰਜੇਸ਼ਵਰੰ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰ ਪਰਮ ਵਿਦੇ
0: ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਵਰੰ ਪਰਮ ਜੁਗਤੇ
0: ਨਮੋ ਨਿਤ ਨਰਾਇਣੇ ਕੁਰਰ ਕਰਮੇ ਨਮੋ ਅਪ੍ਰੇਤ ਅਪ੍ਰੇਤ ਦੇਵੈ ਸੁਧਰਮੈ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂਪ ਭੂਪੇ
0: ਨਮੋ ਦਾਨ ਦਾਨੀ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਸਨਮਸਤੰਗ ਸਨਾਨੇ
1: ਨਮੋ ਮੰਤ੍ਰੰਗ ਮੰਤ੍ਰੰਗ ਨਮੋ ਜੰਤ੍ਰੰਗ ਜੰਤ੍ਰੰਗ ਨਮੋ ਇਸ਼ਟੇ ਨਮੋ ਤੰਤ੍ਰੰਗ ਤੰਤ੍ਰੰਗ
0: ਸਦਾ ਸਚਿਦਾਨੰਦ ਸਰਵੰ ਪਰਨਾਸੀ ਅਨੁਪੈ ਅਰੂਪੈ ਸਮਸਤਲ ਨਿਵਾਸੀ
1: ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧਰ ਗੰਗ ਅਗੰਗ ਓਂਗ ਹਰਤਾ
0: ਪਰੰ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ
1: ਅਸ਼ੇਦੀ ਅਪੇਦੀ ਅਨਾਮੰਗ ਕਾਮੰ ਸਮਸਤੋ ਪਰਾਜੀ

0: ਤਾਤਮਾਤਨਾ ਜਾ ਜਕ ਜਨ ਮਰਨ ਮਹੀਨ
1: ਚੱਕਰ ਬਕਰ ਫਿਰੇ ਚਤਰ ਚੱਕ ਮਾਨੀਏ ਪਰਤੀਨ
0: ਰੂਪ ਚੌਦਾ ਕੇ ਵਿਕਹਿ ਜਗ ਜਾ ਪਹੀ ਜੇ ਜਾਪ
1: ਆਦ ਦੇਵ ਨਾਦ ਮੂਰਤ ਥਾਪਿਓ ਸਵੇ ਜੈ ਥਾਪ
0: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ
1: ਸਰਬ ਵਿਸਿਓ ਰਚਿਓ ਸਿਯੰਭਵ ਗੜਨ ਪੰਜਨ ਹਾਰ
0: ਕਾਲਹੀਨ ਕਰਾ ਸੰਯੁਕਤ ਅਕਾਲ ਪੁਰਖ ਅਦੇਸ
1: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਭੇਸ
0: ਅੰਗ ਰਾਗਨਾ ਰੰਗ ਜਾ ਕੇ ਜਾਤ ਪਾਤਨਾ ਨਾਮ
1: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੇਕ ਅਨੁਸਤ ਏਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ
0: ਅੰਗਹੀਨ ਪੰਗ ਨਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ
1: ਸਰਬ ਸਾਸਨ ਨਾ ਜਾਣੀਏ ਜੈ ਰੂਪ ਰੰਗ ਰੇਖ
0: ਪਰਮ ਵੇਦ ਪ੍ਰਾਣ ਜਾ ਕੈ ਨਿਤ ਭਗਤ ਨੇਤਾ
1: ਕੋਟ ਸਿਮਰਤ ਪ੍ਰਾਣ ਸਾਸਨ ਆਪ ਏ ਬਹੁ ਚਿਤ ਮਦ ਪਾਰ ਪ੍ਰਸਾਦ
0: ਗੁਣ ਗਨ ਉਦਾਰ ਮੈਂ ਮਾਇਆ ਪਾਰ ਆਸਨ ਅਪੰਗ ਮਾਇਆ ਨੰਗ
1: ਅਨੁਭਵ ਪ੍ਰਕਾਸ਼ ਨਿਸ ਅਨਾਸ ਆਜਾਨ ਬਾਹੋ ਸ਼ਾ

0: ਸਾਮੇ ਪਚੰਗ ਭਰਿਆ ਤਿਸ਼ੰਦ
1: ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੈ
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ
1: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੈ
0: ਚਾਚਰੀ ਛੰਦ
1: ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿੱਤਰੈ
0: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
1: ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਰਾਜੰਗ ਪ੍ਰਵਾਹ ਕੇ ਤਰਮੁਖ ਤੁਜਾ ਕੇ ਆਸੁ ਭਰਨ ਕੇ ਸਰਬਾ ਅਪਰਨ
0: ਜਗਤੰ ਕੀਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਪਵਨ ਉਪੇ
1: ਆਦਿ ਅਦੇਵ ਕੇ ਆਪੇ ਆਪੇ ਵੈ ਕੇ ਚਿਤਰੰਗ ਬਹੀਨੈ ਕੇ ਇੱਕ ਅਧੀਨ
0: ਰੋਜ਼ੀ ਰਜ਼ਾਕੇ ਰਹੀ ਮੇਰੇ ਹੈ ਕੇ ਕਿ ਪਾਕ ਵੈਬ ਹੈ ਕੇ ਗੈਵਲ ਗੈਬ ਹੈ
1: ਕੇ ਅਫੁਲ ਗੁਨਾਹ ਕੇ ਸਾਹਨ ਸਹਾ ਕੇ ਕਾਰਨ ਕੁਨਿੰਦਿਆ ਕੇ ਰੋਜੀ ਦੇ ਹੰਦ ਹੈ
0: ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ ਹੈ
1: ਕੇ ਸਰਵਤਰ ਮਾਨੇ ਕੇ ਸਰਵਤਰ ਦਾਨੇ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ
0: ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ
1: ਕੇ ਸਰਵਤਰ ਦੀਨਾ ਕੇ ਸਰਵਤਰ ਲੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਬਾਹੋ
0: ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ
1: ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੀਖੀ ਕੇ ਸਰਵਤਰ ਪੇਖੀ
0: ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖੈ ਕੇ ਸਰਵਤਰ ਭੁਖੈ
1: ਕੇ ਸਰਵਤਰ ਤ੍ਰਾਣੈ ਕੇ ਸਰਵਤਰ ਪ੍ਰਾਣੈ ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ
0: ਕੇ ਸਰਵਤਰ ਮਾਨਿਐ ਸਦੈਵੰ ਪ੍ਰਧਾਨਿਐ ਕੇ ਸਰਵਤਰ ਜਪਿਐ ਕੇ ਸਰਵਤਰ ਥਾਪਿਐ
1: ਕੇ ਸਰਵਤਰ ਭਾਨੈ ਕੇ ਸਰਵਤਰ ਮਾਨੈ ਕੇ ਸਰਵਤਰ ਇੰਦ੍ਰੈ ਕੇ ਸਰਵਤਰ ਚੰਦ੍ਰੈ
0: ਕੇ ਸਰਵੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
1: ਕੇ ਹੁਸਨਲ ਬਜੂਐ ਤਮਾਮ ਰਸੂਐ ਹਮੇ ਸਲਸਲਾਮੇ ਸਲਿਕ ਮੋਦਾਮੈ
0: ਰੀਮਲ ਸ਼ਿਖਸਤੇ ਗਰੀਬਲ ਪਰਸਤੇ ਬਲੰਦਲ ਮਕਾਨੇ।

0: ਆਸਾਸੇ ਨਮੋ ਬਾਕ ਬੰਕੈ
1: ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛੀ ਛੰਦ
0: ਅਜੈ ਅਲੈ ਅਪੈ ਅਬੈ
1: ਅਬੂ ਅਜੂ ਅਨਾਸ ਅਕਾਸ
0: ਅਗੰਜ ਅਪੰਜ ਅਲਖ ਅਪਖ
1: ਅਕਾਲ ਦਿਆਲ ਅਲੇਖ ਅਪੇਖ
0: ਅਨਾਮ ਅਕਾਮ ਅਗਾਹ ਪਟਾ
1: ਅਨਾਥੇ ਪਰਮਾਥੇ ਅਜੋਨੀ ਅਮੋਨੀ
0: ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੈ
1: ਕਰਮੰਗਾ ਪਰਮੰਗਾ ਗੰਜੇ ਅਲੇਖੇ ਭੁਜੰਗ ਪਰਿਆਤ
0: ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗਾਜਲ ਅਨਾਮੇ ਸਮਸਤਲ ਨਿਵਾਸੇ
1: ਨਿਰਕਾਮੰਗ ਬੈਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋਧਰਮੰਗ ਬੈਪੂਤੇ
0: ਸਦਾ ਸਚਦਾਨੰਗ ਸਤਰੰਗ ਪ੍ਰਣਾਸੀ ਕਰੀ ਮੁਲਕੋ ਨਿੰਦਾ ਸਮਸਤਲ ਨਿਵਾਸੀ
1: ਅਜਾਏ ਬੈਪੂਤੇ ਗਜਾਏ ਬਗਨੀ ਮੇ ਹਰਿਯਮ ਕਰਿਯਮ ਕਰੀ ਮਲ ਰਹੀ ਮੇ
0: ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰਭਵ ਸਵਾਂਗ ਸਰਬਦਾ

0: ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ
1: ਸੂਰਤ ਰਾਜਨ ਸੁਧ ਸਦਾਹਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੌਰਾਂ ਦੇਖ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਟ ਤਰੰਗ ਕਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਵਾਰੀ ਭਜਾਨ ਕੇ ਪੂਪਲੀ ਵਿਦ ਨਿਆਪਤ ਸੀਸ ਨਾ ਜਾਤ ਵਿਚਾਰੈ
1: ਏਤੇ ਪੈ ਤੂੰ ਕਹਾਂ ਪੈ ਪੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ
0: ਜੀਤ ਪ੍ਰੇ ਸਭ ਦੇ ਸਤਸਾਨ ਕੋ ਬਾਜਤ ਢੋਲ ਮਰਦੰਗ ਨਗਾਰੈ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਪਵਾਣ ਕੇ ਪੂਪਤ ਕੌਣ ਕਨੇ ਨੀ ਜਾਤ ਵਿਚਾਰੈ
1: ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਤੀਰਥ ਨਾਨ ਦੇ ਆਦਮ ਦਾਨ ਸੁਸੰਜਮ ਨੇਵ ਅਨੇਕ ਵਸਿੱਖੈ
1: ਵੇਦ ਪੁਰਾਣਿਕ ਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖੈ
0: ਪਾਵਨ ਹਾਰ ਜਤੀ ਜਤ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸਪਾਹ ਦੁਰੰਤ ਦੁਬਾਸ ਸਾਜ ਸਨਾ ਦੁਰ ਜਾਨ ਦਲੇਂਗੇ
1: ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਪੂਰ ਅਰੀਨ ਮਰੂਰ ਮਵਾਸਨ ਮਾਤਿ ਪਤੰਗਨ ਮਾਨ ਮਲੇਂਗੇ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਪਾਰ ਬਟੇ ਬਰਿਆਰ ਵਿਚਾਰੇ ਸਾਰ ਕੀ ਤਾਰ ਵਸਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਲਾੜ ਗੜਹਾਣ ਕਤੋੜ ਹਾਰ ਪਤਨੀ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦਰ ਚਾਚਰ ਪੂਤ ਭਵਿੱਖ ਭਾਂਚ ਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਹੁਣ ਪ੍ਰਤਾਪਨ ਪਾਠ ਜੇ ਤੁਨ ਪਾਪਨ ਕੇ ਵਪੁੰਜ ਕਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੈਂਗੇ
0: ਮਾਨਵ ਇੰਦਰ ਕੁਜਿੰਦਰ ਨਰਾਤਪ ਚੋਂ ਤੁਰ ਲੋਕ ਕੋ ਰਾਜ ਕਰੇਂਗੇ
1: ਕੋਟ ਇਸ਼ਨਾਨਿਕ ਜਾਤਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਾਤ ਅੰਤ ਫਸੇ ਜਾਂ ਫਾਸ ਫਰੇਂਗੇ
1: ਜੇ ਨਾਲ ਸ਼੍ਰੀ ਪਤ ਕੇ ਪਰਸੈ ਭਗਤੇ ਨਾਲ ਫੇਰ ਨਾ ਦੇ ਤਰੇਂਗੇ
0: ਕਹਾਂ ਭਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਵਕਤ ਧਿਆਨ ਲਗਾਇਓ
1: ਨਾਥ ਕਰਿਓ ਜੀ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ
0: ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਪਤਾਇਓ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹਨ ਪੁੱਤਰਿਓ ਸਿਰ ਕਾਹੁਲ ਲਿੰਗ

0: ਕਾਰੂ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਾਈ ਅਮਰੀ ਕਰੋ ਵਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਸਭ ਜਨ ਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਬ ਹੋ ਆਪਾਤੇ ਮੋਹਿ ਬਚਾਵ ਹੋ
1: ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰ ਤਾਰਾ
0: ਮੋਰ ਅਸ਼ਾ ਨਿਜ ਕਰਦਿਆ ਕਰੀਐ ਸਭ ਪਰ ਕੁਆਰ ਸੰਘਰੀਐ
1: ਪੂਰਨ

0: ਓਹ ਫੂਲ ਰਾਜਾ ਹਵੇ ਬੈਠਾ, ਕਹੋ ਸਿਮਟ ਭਿਓ ਸੰਕਰੇ ਕੇਠਾ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸੁਖ ਸੰਗਰੋ। ਜੇ ਅਸਤੁਰ ਤਵ ਸਰਨੀ ਪਰੈ, ਤਿਨ ਕਹਿ ਦੁਸ਼ਟ ਦੁਖਤ ਹੋਇ ਮਰੈ।
1: ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ।
0: ਜੋ ਕਲ ਕੋ ਇਕ ਬਾਰ ਤਿਆਏ ਹੈ, ਤਾਕੇ ਕਾਲ ਨਿਕ ਨੀ ਆਇ ਹੈ।
1: ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤਕਾਲਾ।
0: ਕਿਰਪਾ ਦ੍ਰਿਸ਼ਟਾਂ ਜਾਇਨ ਹਰੇ ਹੋ।

0: ਕਰ ਸੰਤ ਸੁਖ ਮਨ ਆਹੇ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ।

0: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
1: ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ
0: ਕਹੇ ਨਾਨਕ ਤੈਸੁਕ ਹੋਆ।

0: ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ।
0: ਲਭ ਲੋ ਓੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਗੇਰੀ ਭਿਖਾ ਮਾਰਗ ਚੱਲਣਾ।
1: ਲਭ ਲੋ ਬਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੋਲਣਾ।
0: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੇ

0: ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਤਾ ਧਿਆਵਹੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
0: ਇਹੋ ਤਿਨ ਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸ਼ਬਦ ਸੁਹੇਲਾ ਸਤ ਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ
0: ਕਹੇ ਦੇ ਪਵਿੱਤ ਸੁਣਦੇ ਪਵਿੱਤ ਜਿਨ ਪਵਿੱਤ ਜਿਨੀ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜਨੋ ਪੁਜੇ ਵਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ
1: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰੇ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੈਤਾਲਿਆ
0: ਕਹੇ ਨਾਨਕ ਜੀ ਸਾ ਤਜਿਆ ਕੂੜੇ ਲਾਗੇ ਤਨੀ ਜਨਮ ਜੋ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਪੱਲੇ ਸੇ ਬਣ ਜਾਰੇ
0: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੈ ਚਰਨ ਹਿਰਦੇ ਧਿਆਏ ਅੰਤਰ ਆਤਮਾ ਸਮਾਲੇ
1: ਆਪ ਛੱਡ ਸਦਾ ਰਹੇ ਬਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਭਵੇਕਿਆ ਜਾਏ
1: ਅਨੇਕ ਜੂਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਨਾਕ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ

0: ਅੰਮ੍ਰਿਤ ਸਤਾਰੋ ਹਰ ਰੰਗ ਜਪਿਓ ਸਾਰੰਗ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਚੋਂ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ,
0: ਕਹੇ ਨਾਨਕ ਸਤਿਗੁਰ ਵਾਚੋਂ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸਿਵ ਸਖਤ ਆਪ ਉਪਾਏ ਗਏ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆ ਵੇਖੇ ਗੁਰਮੁਖ ਸਿਵ ਜਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਚਿਤ ਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ,
1: ਤੇਹੀ ਗੁੜੀ ਸੰਸਾਰ ਪ੍ਰਮ ਸੁੱਤਾ ਸੁੱਤਿਆ ਰਹਿਣ ਮਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲੇ ਸੋ ਕਿਉਂ ਮਨੋ ਵਸਾਰੀਏ,
1: ਮਨੋ ਕਿਉਂ ਵਿਸਾਰੀਏ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਉਂ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ,
0: ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ,
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ,
1: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
0: ਲਿਵ ਸ਼ੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤ ਹਰ ਵਿਸਰੇ ਮੋਹ ਪੁਜੇ ਭਾਉ ਦੂਜਾ।

0: ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ
1: ਜਿਸਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ
0: ਹਰਿ ਆਪ ਅਮੁੱਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਆਰਾਸ ਮੇਰੀ ਮਨ ਵਿਚਾਰਾ।

0: ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕਿਤੇ ਜਿਚ ਹਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ, ਹਰਸ ਬੋਣਾ ਤ੍ਰਿਸ਼ਨਾ ਲਾਗੇ ਆਏ,
1: ਇਹੋ ਹਰਸ ਕਰਮੀ ਪਾਈਐ ਸਤਿਗੁਰ ਮਲੈ ਜਿਸ ਆਏ,
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ।

0: ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਉ ਮੰਗਲ ਸਖੀ ਹੈ, ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸੁਪਾਗੇ, ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ।

0: ਧਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ।
1: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰਿਓ, ਹਰ ਤੁਮੈ ਜੋਤਰੀ, ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।
0: ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ।
0: ਕਹੇ ਨਾਨਕ ਨੇਤਰਾਂ ਦੱਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ।
0: ਸਾਚੇ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ

0: ਸਾਚਾ ਪਵਨ ਬਚਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੋ,
0: ਗਾਵੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ,
1: ਸੱਚੋ ਧਿਆਵੇ ਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਤੂੰ ਇਹ ਘਰ ਜੋੜ ਕਰ ਅਰਦਾਸ, ਤੂੰ ਭਾਵਿਤ ਆਣੇ ਰਾਸ, ਪ੍ਰਭ ਪਾਤ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ, ਸਦਾ ਸਦਾ ਹੋਂ ਤੁਧ ਧਿਆਈ, ਆਪੇ ਜਾਣੇ ਕਰੇ ਆਪੇ ਆਪੇ ਆਣੇ ਰਾਸ, ਜਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਵਾਲੀ ਸਤਿਗੁਰ ਜੀਓ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧਨ ਧਨ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ। ਬੋਲੋ ਜੀ ਵਾਹਿ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਹ ਕੰਡਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹ, ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਧਨ ਆਰਿਆਂ ਨਾਲ ਚਰਾਏ, ਦੇਗਾਂ ਵਿੱਚ ਉਬਾਲੇ ਗਏ ਜਿਉਂਦੇ ਜੰਡਾਂ ਨਾਲ ਬਣ ਕੇ ਸੜ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹ, ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ। ਬੋਲੋ ਜੀ ਵਾਹ, ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓੜ ਸਤਿਗੁਰੂ, ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਪਾਤਸ਼ਾਹ ਜੀਓ, ਕਿਰਪਾ ਕਰੇ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ, ਪਾਤਸ਼ਾਹ ਕੁਟਾਨ ਕੁਟਾਨ

ਸ਼ੁਕਰਾਨਾ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ, ਸੱਚੇ ਪਾਤਸ਼ਾਹ ਜੀ ਸੰਗਤ ਰੂਪ ਵਿੱਚ ਆਪ ਜੋ ਪਵਿੱਤਰ ਬਾਣੀ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸੱਚੇ ਪਾਤਸ਼ਾਹ ਜੀ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ, ਨਿਤਨੇਮ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਰ ਅਤੇ ਸਪੱਸ਼ ਬਾਣੀ ਪੰਨ ਅਤੇ ਸੁਣਤਾ ਬਲ ਅਤੇ ਬੁੱਧ ਬਖਸ਼ਣੀ ਪਾਤਸ਼ਾਹ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰ, ਔਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਾਹਗਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛੇ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ, ਜੀਵੜਾ ਗੁਣ ਬਰਾਬਰ ਤੱਪੇ, ਭੀਤਰ ਵੱਗੇ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ ਪਾਤਸ਼ਾਹ ਕਿਰਪਾ ਮੇਰਾ ਕੀਤਾ, ਆਪ ਜੀ ਨੇ ਚਾਰ ਪੈਰ ਰਹਿਣ ਆਪਣੇ ਭਾਣੇ ਸੁੱਖਾਂ ਨਾਲ ਬਤੀਤ ਕਰਵਾਈ, ਚਾਰ ਪੈਰ ਦਿਨ ਸੱਚੇ ਪਿਤਾ ਮਿਹਰ ਕਰਨੀ ਆਪਣੇ ਭਾਣੇ ਸੁੱਖਾਂ ਨਾਲ ਬਿਤਾਉਣਾ, ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰੀਆਂ, ਕਦਮ ਕਦਮ ਲਿਖ ਕੀਤਾ ਭੇਟਾ ਦਰ 'ਤੇ ਪ੍ਰਵਾਨ ਕਰਨੀਆਂ, ਸੱਚੇ ਪਾਤਸ਼ਾਹ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਵੇ ਲੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਸਰਮ ਦਾਨ ਦਾਨ ਤਾਹੇ ਗੁਰ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ, ਨੇਤ ਨੇਤ ਨੇਤ ਹੈ ਸੱਚੇ ਪਾਤਸ਼ਾਹ, ਕਿਰਪਾ ਬਖਸ਼ਾ ਮੇਰਾ ਕਹਾਣੀਆਂ ਸੱਚੇ ਪਾਤਸ਼ਾਹ, ਸੰਗਤਾਂ ਨੂੰ ਚੜ੍ਹਦੀਆਂ ਕਲਾਕਾਰੀਆਂ ਪਾਤਸ਼ਾਹ, ਆਪਣਾ ਨਾਮ ਜਪਾਉਣਾ, ਨਾਮ ਜਪਾ ਕੇ ਜਨਮ ਸਫਲ ਕਰਨਾ ਪਾਤਸ਼ਾਹ, ਮਾਧੋ ਇਹ ਜਨਮ ਤੁਮਾਰੇ ਲੇਖੇ ਪਾਤਸ਼ਾਹ, ਇਹ ਆਪਣਾ ਸੱਚੇ ਪਿਤਾ ਜੀਓ ਮੇਰਾ ਕਹਾਣੀਆਂ, ਜਨਮ ਸਫਲ ਕਰਾਉਣਾ ਪਾਤਸ਼ਾਹ ਜੀ ਆਪ ਹੀ ਮਿਹਰ ਕਰਨੀ ਸੱਚੇ ਪਾਤਸ਼ਾਹ, ਸੱਚੇ ਪਿਤਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੇ ਤਿੱਤੇ ਲਿਹੋ ਵਾਰ, ਪਾਤਸ਼ਾਹ ਸਾਰੇ ਸੰਸਾਰ ਦਾ ਭਲਾ ਕਰਨਾ, ਸਾਰੇ ਸੰਸਾਰ ਨੂੰ ਆਪਣਾ ਪਵਿੱਤਰ ਨਾਮ ਵਿੱਚ ਪਾਉਣਾ ਪਾਤਸ਼ਾਹ, ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਅਰਜੋਈ, ਸੱਚੇ ਪਾਤਸ਼ਾਹ ਹਮਰੀ ਕਰੋ ਹਾਸ ਦਿਆ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰ ਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਕਿਰਪਾਰਾ, ਸੱਚੇ ਪਾਤਸ਼ਾਹ ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਜ ਵਿੱਚ ਆਪ ਖਲੋਇਆ, ਸੱਚੇ ਪਾਤਸ਼ਾਹ ਮੇਰਾ ਕਹਾਣੀਆਂ ਕਿਰਪਾ ਕਰਨਾ, ਸੱਚੇ ਪਾਤਸ਼ਾਹ ਅਰੋਗ ਜੀਵਨ ਬਖਸ਼ਣ, ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾਕਾ ਤੋ ਮਾਨਸ ਕੀ, ਸੱਚੇ ਪਾਤਸ਼ਾਹ ਮੇਹਰ ਪੈਰਾ ਤਰਾ ਕੇ ਅਰੋਗ ਜੀਵਨ ਬਖਸ਼ਣਾ, ਆਪਣਾ ਨਾਮ ਚ ਪਾਉਣਾ ਸੱਚੇ ਪਾਤਸ਼ਾਹ, ਪਾਤਸ਼ਾਹ ਅਵਤਾਰ ਸਿੰਘ ਨੂੰ ਚੜ੍ਹਦੀਆਂ ਕਲਾ ਕਰਨੀਆਂ ਪਾਤਸ਼ਾਹ, ਪਰਿਵਾਰ ਵਿੱਚ ਸੁੱਖ ਸ਼ਾਂਤੀ ਪਾਤਸ਼ਾਹ, ਬੱਚੀ ਜਦਾਰ ਕੌਰ ਨੂੰ ਸੱਚੇ ਪਾਤਸ਼ਾਹ ਆਪਣੇ ਸਮਰਥ ਬਖਣੀ, ਗੁਰਸਿੱਖੀ ਜੀਵਨ ਬਖਣਾ ਪਾਤਸ਼ਾਹ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਆਪਣੇ ਵੀ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜੈ ਜੈ ਕਾਰ ਤਹਾਂ ਤੁਰਦਾ ਸੇਵਕ ਉਹ ਨਿਕਟੀ ਹੋਏ ਦਿਖਾਵੇ, ਜੋ ਜੋ ਕੋਈ ਠਾਕੁਰ ਪਾ ਸੇਵਕ ਤਤਕਾਲ ਹੋਇਆਵੇ, ਤਿਸ ਸੇਵਕੇ ਹਮ ਬਲਿਹਾਰੀ ਜੋ ਪਰਮ ਪ੍ਰਭ ਪਾਵੇ, ਤਿਸ ਕੀ ਸੋਏ ਸੁਣ ਨਾਨਕ ਪਰਥਨ ਆਵੇ, ਪਾਤਸ਼ਾਹ ਮੇਰਾ ਕਰਨੀ ਸੱਚੇ ਪਾਤਸ਼ਾਹ ਆਪਦੇ ਪਿੱਤਰ ਚਰਨਾਂ ਵਿੱਚ ਪੰਚਮ ਕੜਾ ਵਿਚਾਰ ਦੀ ਦੇਗ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੱਚੇ ਪਾਤਸ਼ਾਹ ਕਰੋ ਕਿਰਪਾ ਦਾਰ ਪਾਤਸ਼ਾਹ ਜੀਓ, ਆਪ ਦੇ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਹੁਕਮਾਂ ਦੇ ਚੱਲਣੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਦੁਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਹੈ ਖੋਜ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ, ਸਭ ਮਿਲੇਂਗੇ ਬਚੇ ਚਰਨ,
वाहिगुरु नाम जहाज है चढ़े सो तरे जो सरदा कर सेम दे गुरु पार खंडा जाके हाथ में कलगी सो हमारी रक्षा करे गुरु कलगी सो हमारी रक्षा करे गुरु कलगी तारी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰੇ ਆਪਣੇ ਚੇਰੇ, ਸੁਖ ਟਲ ਗੁਰ ਸੇਵੀ ਐਨ ਸਹਿਜ ਸੁਭਾਏ। ਦਰਸ਼ਨ

ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੇ ਆਖੇ ਲਾਕੂੜ ਸੱਚੇ ਸਵਦਾਨ ਸੱਚੇ ਸਬਜੂਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ

ਸਮਾਧ ਪਾਣੀ ਸਮਾਧ ਅਗਨੀ ਖੇਡਾਂ ਵਿਡਾਣੀ ਵਿਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪੁਰਾਣੀ ਸਮਾਧ ਸੰਯੋਗ ਸਮਾਧ ਸੰਯੋਗ ਸਮਾਧ ਭੁੱਖ ਸਮਾਧ ਭੋਗ ਵਿਸਮਾਧ ਸਿਫਤ ਸਮਾਧ ਸਲਾਹ ਵਿਸਮਾ

ਪੁਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ

Ahora incluso tú que no puedo, incluso

ਜਿਨ ਕਰਤੇ ਕਰਣਾ ਕਿਆ ਚਿੰਤਾ ਪੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਆਰੀ ਸਵਾਸਤਿ ਸੇ।

ਤੱਕ ਬਸ ਕਿਸ ਨਾ ਹੀ ਤੁਵੇਕੀ ਜਗਤ ਪਾਇਆ ਇਕਨਾ ਨੂੰ ਤੂੰ ਮੇਲੇ ਕਪੂਤ ਪਵਾਇਆ ਗੁਰ ਕਿਰਪਾ ਤੇ।

0: ਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ ਮਾਟੀ ਕਾ ਕਿਆ ਧੋਖਾ ਹੈ ਸੁਆਮੀ ਮਾਨਸ ਕੀ ਗਤ ਇਹੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀ ਆਈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾ ਦਾ ਵਿਸਾਹੋ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਉਦ ਗੁਰੇ ਨਮਹ ਜੁਗਾਉਦ ਗੁਰੇ ਨਮਹ ਸਤਿਗੁਰੇ ਨਮਹ ਸ਼੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ ਤਨ ਮਾਹਿ ਮਿਟਾਵਉ ਸਿਮਰਉ ਜਾਸ ਸਿਮਰਿ ਕੈ
1: ਕਿਨ ਕਾਗਜ ਜੀਵ ਸਹਾਇ ਤਾਂ ਕੀ ਮੈਂ ਮਗਨ ਨਾ ਆਵੇ ਕਾਂ ਕੀ ਕਿ ਦਸ ਦਵਾਰ ਨਾਨਕ ਨੂੰ ਸੰਗ ਹੋਏ ਦਾਰੂ ਸੁਖਮਨੀ ਸੁਖ ਅੰਮ੍ਰਿਤ ਨਾਮ ਭਗਤ ਜਿਨ੍ਹਾਂ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਕਰ ਬਣਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੇ ਪ੍ਰਭ ਕੇ ਸਿਮਰਨ ਦਿਨ ਜਾ ਕੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਤਿ ਕੇ ਸੰਗ ਸਰਨ ਦਾ ਨਾਨਕ ਹਰੰਗ ਪ੍ਰਭ ਕੇ ਸਿਮਰਨ ਦਸ ਦਨਾਉ ਨਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤੈ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੇ ਸਿਮਰਨ ਦਰਗੇ ਮਾਨੀ ਪ੍ਰਭ ਕੇ ਸਿਮਰਨ ਹੋਈ ਸਪਲਾਪ ਪ੍ਰਭ ਕੇ ਸਿਮਰਨ ਰੂਪ ਪ੍ਰਲਾਪ ਸੇ ਸਿਮਰ ਜਨਾਵ ਸਮਰਾਏ ਨੰਗ ਪਾ ਕੇ ਲਾਗੂ ਪਾਏ ਪ੍ਰਭ ਕੈ ਸਿਮਰਨ ਸਭ ਦੇ ਉੱਚਾ ਪ੍ਰਭ ਕੇ ਸਿਮਰਨ ਰੁਦਰੀ ਉੱਚਾ ਪ੍ਰਭ ਕੇ ਸਿਮਰਨ ਤਿਸਨਾ ਪੂਜੇ ਪ੍ਰਭ ਕੇ ਸਿਮਰਨ ਸਭ ਕੀ ਸੂਜੇ ਪ੍ਰਭ ਕੇ ਸਿਮਰਨ ਨਾਵੀਆਂ ਤਰਾਸਾ ਪ੍ਰਭ ਕੇ ਸਿਮਰਨ ਪੁਨਿਆਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਮਤਨਾ ਪ੍ਰਤਮਾਏ ਸਮਾਏ ਪ੍ਰਭ ਜੀ ਪਿਸੇ ਸਤਿ ਕ੍ਰਿਸ਼ਨਾ ਨਾਨਕ ਚੰਨਖਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤ ਹੈ ਪ੍ਰਭ ਕੋ ਸਿਮਰੇ ਸੇ ਪਤਵੰਤ ਹੈ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੁਤਾਜੇ ਪ੍ਰਭ ਕੋ ਸਿਮਰੇ ਸਰਬ ਕੇ ਰਾਜ ਹੈ ਪ੍ਰਭ ਕੋ ਸਿਮਰੇ ਸਿਸਕ ਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਨ ਤੇ ਲਾਗੇ ਜਨਾਬ ਦਿਆਰਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਇ ਪ੍ਰਭ ਕੋ ਸਿਮਰੇ ਤੇ ਸੁਖ ਬਿਹਾਰ ਪ੍ਰਭ ਕੋ ਸਿਮਰੇ ਤੇ ਆਤਮ ਰੀਤਾ ਪ੍ਰਭ ਕੋ ਸਿਮਰੇ ਤੇ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤੇ ਅਨੰਦ ਘਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਤਿਮ ਜਾਗ ਨਾਨਕ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਕੇ ਸਿਮਰਨ ਕਬੂ ਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਰਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਚਲਿਆ ਸਨ ਪ੍ਰਭ ਕੇ ਸਿਮਰਨ ਕੁਲ ਬਗਾਸਨ ਪ੍ਰਭ ਕੇ ਸਿਮਰਨ ਅਨਹਤ ਚੁਨ ਕਸੁਖ ਪ੍ਰਭ ਸਿਮਰ ਕੰਤਰਾ ਪਾ ਸਿਮਰੇ ਸੇ ਜਨ ਜਨ ਕੋ ਬ੍ਰਹਮਿਆ ਨਾਨਕ ਤਜਨ ਸਰਨੀ ਪਿਆ ਹਾਰ ਸਿਮਰਨ ਕਰ ਭਗਤ ਪਟਾਏ ਸਭ ਲਖ ਬੇਦ ਉਪਾਏ ਸਭਨ ਪੈ ਸਦ ਸਦੀ ਜਾਤੇ ਹਾਰ ਸਿਮਰਨ ਸਿੱਧ ਸਾਰ ਸਿਮਰਨ ਪੈ ਸਿੱਧ ਜਤੀ ਦਾਤੇ ਸਿਮਰਨ ਨੀਚਾ ਕੁੰਡ ਜਾਤੇ ਸਿਮਰਨ ਹਾਰ ਸਿਮਰਨ ਤੁਹਾਡੇ ਸਭ ਧਰਨਾ ਸਿਮਰ ਸਿਮਰ ਕਾਰਨ ਕਰਨਾ ਹਾਰ ਸਿਮਰਨ ਕਿਉਂ ਸਗਲ ਕਾਰ ਆਹ ਸਿਮਰਨ ਨਾਮ ਨਿਰੰਕਾਰ ਕਰ ਕਿਰਪਾ ਜਿਸ ਆਪ ਜਾ ਨਾਨਕ ਫਰ ਸਿਮਰ ਤਨ ਪਾਇਆ ਸਲੋਕ ਹੈ ਦੀਨ ਦਰਦ ਪੰਜਨਾ ਕਟਕ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਪ੍ਰਸਾਦ ਅਸ਼ਟਪਦੀ ਜੈ ਮਾਤ ਪਿਤਾ ਸੁਤ ਪਿਤਨਾ ਭਾਈ ਮਨ ਉਹ ਨਵ ਤੇ ਸੰਗ ਸਹਾਈ ਜਹ ਭਿਆਨ ਦੂਤ ਝਮਦ ਲੈ ਤੈ ਕੇਵਲ ਨਾਮ ਸੰਗ ਤੇਰੀ ਚਲੈ ਜੈ ਮੁਸ਼ਕਲ ਵਿਤ ਪਾਰੀ ਹਰ ਕੂ ਨਾਮ ਖਨਮਾਇਓ ਦਾਰੀ ਪੁਨ ਚੰ ਕਤਨੀ ਤੁਰੇ ਹਰ ਕੂ ਨਾਮ ਭੂਤ ਪਾ ਪਰ ਹਰੇ ਗੁਰ ਨਾਮ ਜੁਪਨ ਮੇਰੇ ਨਾਮ ਭਵ ਸੁਖ ਨੇਰੇ ਸਗਲ ਸਿਸ਼ਟ ਕੁ ਰਾਜਾ ਦੁਖੀ ਹਰ ਕਾ ਨਾਮ ਜੁਪਤੇ ਸੁਖਿਆ ਲਾ ਕਰੋਰੀ ਬੰਧਨ ਭਰੇ ਹਰ ਕਾ ਨਾਮ ਜੁਪਤੇ ਸਤਰੈ ਅਨੁਪਾਤਿਕ ਨਾਮ ਜਾਵੇ ਹਰ ਕਾ ਨਾਮ ਜਿਤਿਆ ਗਾਵੈ ਜੇ ਮਾਰਗ ਜਦ ਅਕੇਲਾ ਤੈ ਹਰ ਨਾਮ ਸੰਭੂ ਸੇ ਲੈ ਸਾ ਨਾਮ ਸਦਾ ਧਿਆਈਏ ਨਾਨਕ ਗੁਰ ਪ੍ਰੰਗਟ ਪਾਈਏ ਸ਼ੁਤਨੀ ਕੋ ਲਖਬਾਏ ਨਾਮ ਤੇ ਪਾਰ ਪ੍ਰਾਹੀ ਆਨਕ ਵਿਘਣ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰੇ ਨੂੰ ਕਜੋਨ ਜਨਮ ਮਰ ਜਾਵ ਨਾਮ ਜਿਤ ਪਾਈ ਵਿਸਰਾਮ ਹਾਂ ਮਹਿਲਾ ਮਲਕ ਬੁਨਾ ਤੋ ਵੇ ਹਰ ਕਾ ਨਾਮ ਕੂਟ ਪਾਪ ਹੋਵੇ ਐਸਾ ਨਾਮ ਜਪਮਨ ਰੰਗ ਨਾਨਕ ਪਾਈਏ ਸਦਕੇ ਸੰਗ ਜੈ ਮਾਰਗ ਅਗਨ ਜਾਏ ਨਾ ਕੋਸਾ ਹਰ ਕਾ ਨਾਮ ਵੋ ਸੰਗ ਤੋ ਸਾਜੈ ਪੈਂਡੇ ਮਹਿੰਦ ਗਵਾਰਾ ਹਰ ਕਾ ਨਾਮ ਸੰਗ ਉਜਿਆ ਰਾਜਮ ਪੰਤੀ ਰਾ ਕਾ ਨਾਮ ਸੁਜਾਨੂ ਹਰ ਕਾ ਨਾਮ ਤਦਾਂ ਸਾਨੂੰ ਜੈ ਮਾਂ ਤਪ ਕਾਮ ਤੈ ਹਰ ਕੇ ਨਾਮ ਤੂੰ ਪਛਾਪ ਜਾ ਤ੍ਰਿਖਾ ਮਤੁ ਆ ਕਰਕੇ ਤੇ ਨਾਨਕ ਹਰ ਅਮਰਤ ਬਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕਿਉ ਹਰ ਕੇ ਨਾਮ ਦੁਰਜਨ ਕੋਟਾ ਹਰ ਜਸ ਕਰਤ ਸੰਤ ਰਾਤ ਹਰ ਹਰ ਔਖ ਸਤ ਕੁਮਾਤ ਅਰਜਨ ਕੇ ਨਾਮ ਦਾਨ ਪਾਰ ਮੁੰਜਨ ਕੀ ਨਿਦਾਨ मान तन रंग रति रंगे के नाम जन के विरुद्ध बेकर का नाम जन का मुक्त युक्त हर के नाम जन को द्रुप भक्त हर का नाम जन का रूप रंग हर नाम जत को पर पंग हर का नाम जन की बढ़िया के नाम जन शोभा पायर का नाम जन को जो कर नाम जत कृष्णाई व्योग जान राता हर नाम की सेवा नानक पूजे हर हर देवा हर हर जन के मालक दीन हर ता जन को दीन हर हर जन हर हर जन के उठ स्थानी हर प्रताप जन वरना जाने ओत पोत जन हर रस राते सुन सुमाद नाम रस माते आठ पैर जन हर हर जपै हर का भक्त भक्त नि छपे हर की भक्त मुक्त ब करे नानक जन से संग के तेतरे पार जत को नाम काम तिन हर हुन काम सब तू तुम हर की कथा नाम संत तर्द कुलथा नाम की फेमा संत रिद्धवा सह संत प्रताप दूर सब न से संत कसंग भागी पाई है संत किसी वर नाम त्याई है नाम तुल किशोर न हो नानक ना पाओ जन कोई श्लोक का बहु शास्त्र बहु सिमृति पेके सर टंडोल पुरुष ना हर हरे नानक नाम अमोल अष्टपदी जाप ताप ज्ञान सब त्यान खट शास्त्र ज्ञान योग व्यास कर्म तर्म क्रिया सकल त्याग बन मदे प्रिया अनेक प्रकार किए पो चतना पुनदन में पो रतना सिर कटाई हम में कर अति व्रत निम करे बहु पाती नहीं तुल राम नाम विचार नानक नाम पी कबार नौ खंड पृथ्वी फिर जीव है महादास तपी सर थी वह अगन माहे उत्प्राण कन का सब है ब्रपम द्वान उली कर्म करे भो वसन चयन वर्ग संयम साधन निम निम कर सिर कटावे तो भी हमें मैल ना जावे हर के ना प्रकाश नाय नानक रूप ना चुत कुत बाय मन का अपना तीते छुटे गर्भवाना मन ते हुटै सोच करे दिन सिर रात मन की मैल ना तन ते दात इस तीक वो साधन करे मन ते कब न बिखट रह जल तो वे पदे अनीत सदका काची पीत मन हर के नाम की महिमा उच नानक ना बुद्रे पद पा बूच बहु सन चमका बो बा बिन अनक जतन का तिसना त्रापै पेख अनेक अग्नि बूजे कूट पाव दरगे ने श्री सूचना यु प्याल मोह बापी माया जाल आवर करतूत संगली जमदाने गौद भजन बिन तिल नी मारने हर का नाम जप जाय नानक बोले सहस भाए चार पदार्थ जेको मांगे साजना की सेवा लागे जेको अपना दुख मिटावे हर हर नाम से सदगावे जेको अपनी सुभा लोरे सत्संग हमेशा जेको जन्म मंत्र डरे साजना की सरनी पर है जिस चनक प्रभु दस प्यासा नाक ताके बल बल जासा सकल पुरख में पर प्रधान सत्संग जाके मिटे भवान आप कुछ जानी चै सो गनी सबति ऊंचा जाका मान सकती ना हर हर नाम कर कर चीना अपन अपने तिबुरा मटाना पे किसक साजना सुख दुख जन समदृष्टि तन पाप लेपा निरतन कौतन तेरे नाम थावे कन तेरा था अनुमान तेरु मां सुख देव दान कारण करावन हर स्वामी सब तंत्र जामी अपनी कदम जन आपे अपन संग आप रबराते तुमरी उस्त तुम ते हो नानक अपना जंस कोई सर्व धर्म है शेष धर्म हर को नाम जप निर्मल कर्म है सकल क्रिया में उत्तम क्रिया सत्संग दुर्मत मल हरिया सकल उद्यम में उद्यम भला हर का नाम जपू जी सदा सकल बानी में अमृत बानी हर कु जार सुन सर्वकानी सगल थान ते उत्तम थान नानक जिकट वसियर नाम सलोक निर्गुण यार एनया सुप्रभ सदा समाल जिनकिया तिश्चित रख नानक ने भी नाल अष्टपदी रमैया के कुंचित प्राणी कम मूल ते कम दुष्टान जिंदु सास वास गारे कर भगन वजनी भारे भार व्यवस्था तुझे प्यारे दूर वर जोबन भूलन सुख सूत फिर प्या पुर साख सेन मुख प्या बैठ को दीन इंद्र गुण गुण कृष्णा पूजे बख्श ले तो नानक सीजै जे प्रसाद तारू पर सुख वसै सूत पर आदमी इतपन सा संगस्तै जे प्रसाद तीव्र से तुलदा सुखदाई पवन पाप कमला जी प्रसाद भोगे सब प्रसाद सकल समग्री संग सात विसा दीन ने पाप करने तरसना ते सत्याग पर संरचना से दुख मण द्वापे नानक और लिपर व्यापे आद अंत जो रख नहा तिस प्रीत न करे गवा जहाँ की सेवा नाम उत्पावे तस मूड़ा मन लीला वह जूठा सत हजूरे ताको अंधा जान तो दूर है जहाँ की टहल पावे दरगे मान सब सारे मुक्त जान सता सताए पूर्ण हार रानक रख हरा पार रतन त्या कौडी संग रच साच छोट झूठ संग बचे जो सचना जो छटना सुस्त्र कर माने जो सुदूर प्राय छूट जाए तिसका शर्म करे संग सहाय तिस पर हरे चंदन लिव तारे तो एक कर तो पीत भस्म संग होए आंधकूप मैं पत्रा नान काट लू प्रवद्याल कतूत पशु की मांस चाहत लोग चारा करे दिन दात बाहर पेख अंतर मल माया सब स्नेह कश करे स्पाय बाहर के अंतान श्रांतर वापी लू सुबान अंतर गुणवातन सवाल कलपत्र कैसे त्रिय था अंतर अग्न बार तन सो आह कलपत्र कैसे त्रिय था जंकी अंतर बसी प्रभाव नानक तीजन से संवाद सुनंद कैसे मार्ग पावे कर गले उड़न भाव कब जद पूजा जो निष्कु समझी पौ रा कब सुन गावे गुण जतन कह तो विसर पांगा कह पिघल पर्वत पर पवन नहीं हो तो सब नहीं हो तो हुआ उस गमन करतार करना मैं दीन बेनती गई नांग तुमरी कृपा तरह संग सहाय स्वाभिनय चीत जो बराई तासु पीत बलुआ के कृपितर पसंद के मारंग से दिलकड़ माने मन प्रतीत काल नावे मूड़े चीत ਬੈਰਪੁਤ ਕੰਮ ਕੋਤ ਮੂ ਚੂਤਕਾਰ ਮਾਹਲੋ ਪ੍ਰਭੂ ਯਾਹ ਜੁਗਤ ਬੈਨ ਕਈ ਜਨਮ ਨਾਨਕ ਰੱਖ ਲਿਆ ਕਰ ਕਰਮ ਤੂੰ ਠਾਕਰ ਤੂੰ ਪਿਆਰ ਦਾਸ ਪੀਪਲ ਸਭ ਤੇਰੀ ਦਾਸ ਮਾਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕਨ ਹੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚਿਤ ਉੱਚਾ ਭਗਵਤ ਸਗਲ ਸਮਗਰ ਤੁਮਰ ਸਿਵ ਤਤਾਏ ਤੁਮ ਤੋ ਸਵਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੇ ਨਾਨਕ ਦਾਸ ਕੁਰਬਾਨੀ ਸਲੋਕ ਕੈ ਦੇਨ ਹਾਰ ਪ੍ਰਭ ਛੋਡ ਕੈ ਲਾਗੇ ਆਨ ਸਵਾਈ ਨਾਨਕ ਨਸੇ ਜੈ ਬਿਨਾਵੇ ਪਤ ਜਾਸ਼ਟਪਦੀ ਦਸ ਪਸਤੁਲੇ ਪਾਸੇ ਪਾਵਿਕ ਪਸਤਕਾਨ ਪੂਰਕ ਪਾਵਿਕ ਪੀਨਾ ਦੀ ਦਸ ਪੀਹਰ ਲੈ ਤਾਂ ਮੂੜਾ ਕੌ ਕਾਂ ਕਰੇ ਜਿਸ ਤੱਕ ਉਸ ਨਾ ਹੀ ਚਾਰਾ ਤੱਕ ਪੂਜੇ ਸਦਨ ਨਮਸਕਾਰ ਆ ਜਾ ਕੇ ਮਨ ਲਾ ਕੇ ਪ੍ਰਭ ਬੈਠਾ ਸੁਖ ਸੁਖਤਾ ਵਨ ਉਠਾ ਜਿਸ ਨੇ ਆਪਣਾ ਹੁਕਮ ਬਣਾਇਆ ਸਰਬ ਤੇ ਨਾਨਕ ਤਿੰਨ ਪਾਇਆ ਆਗਣ ਸਾਹ ਆਪਣੀ ਦੇ ਰਾਸ ਖਤ ਪੀ ਪਰ ਦੇ ਹੁਣ ਦਲਾਸ ਆਪਣੀ ਮਨ ਕੁਛ ਬਾਸਾ ਲੈ ਗਿਆ ਨਿਮਰ ਰੋਸ ਕਰੀ ਆਪਣੀ ਤਾਪ ਵੀ ਖਾਏ ਬਾ ਉਸ ਕਾ ਵਿਸ਼ਵਾਸ ਨਾ ਹੋਵੇ ਜਿਸਕੀ ਵਸਤਾ ਕੀ ਰਾਖੀ ਪ੍ਰਭ ਕਿਆ ਗਿਆ ਮਾਨੇ ਵਾਸਤੇ ਉਸ ਤੋਂ ਚੌਂਕ ਕਰੀ ਨਿਹਾ ਨਾਨਕ ਸਹਿ ਸਦਾ ਦਿਆਲ ਪਤ ਮਾਇਆ ਕੇ ਸਰਪੁਰੂ ਜਾਣਨਿਤ ਬਿਰਖੀ ਸ਼ਾਇਆ ਸੂਰੰ ਖਲਾਵੇ ਉਹ ਬਿਨ ਸਿਵ ਮਨ ਵਿਸਤਾਵੇ ਜੂ ਦਿਸ ਚਾਲਣ ਹਾਰ ਪਰੇ ਉਤੇ ਅੰਦਰ ਟਾਪ ਟਾਪ ਸੁਜੋ ਲਾਵੇ ਨੇ ਤਕ ਵਾਥ ਨਾਮ ਕੇ ਮਨ ਹਰ ਕੇ ਨਾਮ ਕਰੀ ਸੁਤਾਈ ਕਰ ਕਿਰਪਾ ਨਾਨਕਾ ਪਲੇ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਹੁਣ ਤਨ ਮਾਲ ਮਿਥਿਆ ਕੰਮ ਕੁਦ ਕਰਾਲ ਮਿਥਿਆ ਰਥ ਹਸਤੀ ਸੁਭਸਤਰਾ ਮਿਥਿਆ ਰੰਗ ਸਮਾਇਆ ਪੀ ਕਸਤਾ ਮਿਥਿਆ ਤਰੂ ਮੋਹ ਭਾਣ ਮਿਥਿਆ ਸਾਪੁਰ ਮਿਥਿਆ ਆਪਸ ਪ੍ਰਕਰਤ ਗਵਾਨ ਆਸਤਰ ਭਗਤ ਸਤਿ ਸਰਨ ਨਾਨਕ ਜਪ ਜਪ ਜੀ ਵੀ ਜਪ ਜਪ ਜੀ ਵਰ ਕੇ ਚਰਨ ਮਿਥਿਆ ਸਰਮਨ ਪਰ ਨਿੰਦਾ ਸੁਨੇ ਮਿਥਿਆ ਸੁਧਰ ਕਹਿਰੇ ਮਿਥਿਆ ਨੇਤਰ ਪਿਕ ਪਤੀ ਰਵਾਦ ਮਿਥਿਆ ਰਸਨਾ ਪੂਜਣ ਸਵਾਦ ਮਿਥਿਆ ਰਸਨਾ ਪੂਜਣ ਸਵਾਦ ਮਿਥਿਆ ਚਰਨ ਪਕਾਰ ਪਰ ਪਕਾਰ ਕੁਤਾਵੇ ਮਿਥਿਆ ਮਨ ਪਰ ਲੁਭ ਲਵਾਏ ਮਿਥਿਆ ਤਨ ਪਰ ਪਕਾਰ ਮਿਥਿਆ ਵਾਸ ਵਿਤ ਪਕਾਰਾ ਬਿਨ ਬੂਜੈ ਮਿਥਿਆ ਸਭ ਭੈ ਸਫਲ ਦੇ ਹੈ ਹਰ ਨਾਮ ਲੈ ਬਿਤ ਸਤ ਕਿਆ ਜਾ ਸੱਚ ਨਾ ਕਿਉ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁੱਖ ਆਵ ਤੰਗ ਕੇ ਦਰਗਣ ਬਿੰਦ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਕ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥ ਸਭ ਕਾਮ ਕਿਆਮ ਕਾਮ ਜੋ ਕਿਰਪਾ ਕਹਿ ਨਾ ਤਮ ਧਨ ਧਨ ਤੇ ਜੰਝੇ ਕਟ ਵਸੇ ਹਰ ਨਾਮ ਨਾਨਕ ਤੱਕ ਕੇ ਬਲਬਲ ਜਾਵ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁੱਖ ਗੰਡ ਲਾਵਤ ਜਨ ਪ੍ਰਭੂ ਪ੍ਰਵੀਨ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਪੇਕ ਨਾ ਕਹੂ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮੇਰੇ ਜਿਸ ਕੇ ਅੰਦਰ ਫਸੇ ਨਿਰੰਕਾਰ ਤਿਸ ਕੀ ਸੀ ਤਰ ਸੰਸਾਰ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਂਤਾ ਕਰੋ ਬੇਨਤੀ ਪਾਰ ਤੁਮ ਸੋਜਾ ਨੇ ਆਪਣੇ ਕੀ ਆਪੇ ਮਾਨਾ ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਬ ਕਿਸੇ ਬਜਾਵਤ ਨੇਰਾ ਪਾਵ ਸਿਆਰਨ ਸਕੁਲ ਤੇਰਾ ਸਭ ਕੁਝ ਜਾਣਿਆ ਤੁਮ ਕੀ ਰਹਿਤ ਜਿਸ ਪਾਵੇ ਤਿਸ ਨੇ ਲੜ ਲਾਈ ਤਾਨ ਤਨ ਤਰ ਰਿਹਾ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਜਪ ਨਾਨਕ ਕਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੁਰਕ ਬਨਵਾਏ ਜੇ ਪ੍ਰਸਾਦ ਸੁਕੰਦ ਤਨ ਲਾਵੇ ਤਿਸ ਕੋ ਸਿਵਨ ਪਨਮੁਕਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆ ਸਦਾ ਮਨਿੰਦਰ ਹੈ ਜੇ ਪ੍ਰਸਾਦ ਗ੍ਰਹਿ ਸੰਖ ਸੁਖ ਬਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾ ਸਦਾ ਤੇ ਤਿਆਵਣ ਯੋਗ ਹੈ ਜੇ ਪ੍ਰਸਾਦ ਪਾਠ ਹੜਾਵੇ ਤਿਸੇ ਤਿਆਗ ਦਰ ਲਵਾਵੇ ਜੇ ਪ੍ਰਸਾਦ ਸੁਖ ਸਹਿਜ ਸੋ ਸੁਖ ਸਹਿਜ ਸੋਈ ਜੈ ਮਨ ਅਠ ਪੈਤਾ ਗਾ ਜਾ ਸਗਵੀ ਜੈ ਜੇ ਪ੍ਰਸਾਦ ਤੋਂ ਸਭ ਕੋ ਮਾਨੇ ਮੁਖਤਾ ਕੁਝ ਸੁਸਨ ਬਖਾਨੇ ਜੇ ਪ੍ਰਸਾਦ ਰਾ ਤੂੰ ਧਰਮ ਮਨ ਸਦਾ ਤਿਆਏ ਕੇ ਉਲਪਾ ਬ੍ਰਹਮ ਪ੍ਰਭ ਜਦਰ ਕਾ ਮਾਨ ਪਾਵੇ ਨਾਨਕ ਫਤਿ ਸਤੀ ਕਰ ਜਾ ਜੇ ਪ੍ਰਸਾਦ ਰੂ ਕੰਚਨ ਦੇਹੀ ਲਿਵਰਾ ਤੂੰ ਸਰਾਪ ਸੁਨਾ ਜੇ ਪ੍ਰਸਾਦ ਰੇ ਉਲਾ ਰਾ ਤੂੰ ਮਨ ਸੁਖ ਪਾਵੇ ਹਰ ਜਸ ਕਹਿਤਾ ਜੇ ਪ੍ਰਸਾਦ ਰੇ ਸਕਲ ਸਤ ਢਾਕੇ ਮਨ ਸਰਨੀ ਪਰ ਠਾਕ ਪ੍ਰਭ ਤਾਕੇ ਜੇ ਪ੍ਰਸਾਦ ਕੁਝ ਤੁਝ ਕਉ ਨਾ ਪਹੁੰਚੇ ਮਨ ਸਾਸ ਸਿਮਰ ਪ੍ਰਭੁ ਚੈ ਜੇ ਪ੍ਰਸਾਦ ਪਾਈ ਦੁਰਲਭ ਤੇ ਨਾਨਕ ਤੱਕ ਭਗਤ ਕਰੇ ਜੇ ਪ੍ਰਸਾਦ ਆਪ ਪਹਾਰੀ ਜੇ ਮਨ ਤੇ ਸਿਮਕਾਸ ਕੀ ਜੈ ਜੇ ਪ੍ਰਸਾਦ ਆਸਵਾਰੀ ਮਨ ਤੇ ਸਭ ਵਸਾਰੀ ਜੈ ਪ੍ਰਸਾਦ ਬਾਕ ਮਿਲਕ ਤਰਾਰਾ ਆਪਣੇ ਬਣਾ ਜਿਨ ਤੇਰੀ ਮਨ ਬਣਤ ਬਣਾਈ ਉਠ ਪੈਸੇ ਧਿਆਈ ਤੇ ਸੱਚੇ ਧਿਆਈ ਜੋ ਇੱਕ ਰੱਖੇ ਊਹਾ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁੰਨਮਾਨ ਜੇ ਪ੍ਰਸਾਦ ਕਰੇ ਪੁੰਨਮਾਦਾਨ ਮਾਨ ਆਠ ਪੈਰ ਕਾ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾਸ ਚਤਾਰੀ ਸੀ ਪ੍ਰਸਾਦ ਰਸਮ ਦਾ ਰੂਪ ਸੁਪਰ ਸਿਮਰਸਤਾਨ ਰੂਪ ਹੈ ਜੇ ਪ੍ਰਸਾਦ ਰਹੀ ਕੀ ਜਾਤ ਸੁਪਰ ਸਿਮਰਸਤਾਦ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰਪ੍ਰਸਾਦ ਨੰਗ ਦਸਕੈ ਜੇ ਪ੍ਰਸਾਦ ਸੁਣੇ ਕੰਨਾ ਜੇ ਪ੍ਰਸਾਦ ਵਿਖ ਮਿਸਮਾ ਜਿਸ ਪ੍ਰਸਾਦ ਬੋਲੇ ਮਤ ਸੁਣਾ ਜੇ ਪ੍ਰਸਾਦ ਸੁਸਾਜੇ ਬਸਰਾ ਜੇ ਪ੍ਰਸਾਦ ਕੱਢ ਲੈ ਜੇ ਪ੍ਰਸਾਦ ਪੂਰਨ ਪਲੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਾ ਸਮਾਵੇ ਐਸਾ ਪ੍ਰਭ ਤਿਆਗ ਪ੍ਰਗਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਉਪਰ ਕਰ ਸੰਸਾਰ ਤਿਸ ਪ੍ਰਭ ਕੋ ਮੂਲਾ ਮਨ ਅਨੁਸਾਰ ਜੇ ਪ੍ਰਸਾਦ ਤੁਰਿਆ ਪ੍ਰਤਾਪ ਰੇ ਮਨ ਮੂੜਤਾ ਕੋ ਜਾਪ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜ਼ੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜੇ ਪ੍ਰਸਾਦ ਸੁਭਿਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਪ ਖੁਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮੁਤ ਤੂੰ ਹੋਏ ਸਰਨ ਦਾਨ ਪ੍ਰਭ ਤੇਰੀ ਮਿਆ ਆਪ ਕਸ਼ੁਨਾ ਕਿਨੂੰ ਲਿਆ ਜਿਤ ਜਿਤ ਲਾਭ ਉਤ ਲਗੇ ਹਰਨਾਥ ਨਾਨਕ ਸੁਨਾ ਹਾਥ ਸਲੋਕਾ ਅਗਮ ਅਗਾਲ ਪ੍ਰਭ ਨੂੰ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੰਮਿਤਾ ਨਾਨਕ ਬਿਨਵੰਤਾ ਸਾਜਨ ਕੀ ਚਰਚ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧਸੰਗ ਸਗਲੀ ਕੋ ਸਾਧਕ ਸੰਗ ਮਟ ਭਵਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਪੂਜੇ ਪਰਮ ਨੇਰਾ ਸਾਧਸੰਗ ਸੋਹਤਨ ਵੇਰਾ ਸਾਧਕ ਸੰਗ ਪਾਏ ਨਾਵ ਰਤਨ ਸਾਧਕ ਸੰਗ ਇੱਕ ਪ੍ਰਚਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਤ ਸੁਭ ਬ੍ਰਹਮਾਏ ਸਮਾਨੇ ਸਾਧਕ ਸੰਗ ਗੋਚਰ ਮਿਲੈ ਸਤਿ ਸੰਗ ਸਦਾ ਪ੍ਰਫੁਲੈ ਸਾਧ ਸੰਗ ਆਏ ਪਚਪੰਚਾ ਸਾਧ ਪੁੰਚਾ ਸਾਧ ਸੰਗ ਹੋਏ ਸਭ ਕੀਰਨ ਸਾਧ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂ ਤਾਵੈ ਸਾਧ ਸੰਗ ਮਨ ਪਾਵੇ ਸਾਧਕ ਸੰਗ ਮਾਇ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਭ ਪ੍ਰਸੰਨ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਭ ਪ੍ਰਸੰਨ ਸਾਧ ਸੰਗ ਸੰਭੀ ਸਾਧ ਸੰਗ ਸਾਧਕ ਸੰਗ ਮਾ ਪਣੀਤਾ ਸਾਧ ਸੰਗ ਕਿਸੋ ਨੀ ਬੈ ਸਾਧ ਸੰਗ ਬਿਗ ਪੈ ਸਾਧਕ ਸੰਗ ਨਾਹੀ ਕਮੰਦਾ ਸਾਧ ਸੰਗ ਜਨ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਕਦੇ ਸੁਭ ਆਪ ਪਜਾਨੇ ਸਤ ਬਨਿਆ ਨਾਨਕ ਸਤਿਪੁਰ ਬਣਿਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਕੋ ਚਲੈ ਸਾਧੂ ਕੋ ਸੰਗ ਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੋ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਈ ਨਾਮ ਧਾਨ ਸਾਧੂ ਕੇ ਕੁਰਬਾਨ ਸਾਧਕ ਸੰਗ ਕੁੱਲ ਹਧਾਰੇ ਸਾਧ ਸੰਗ ਸਾਜ ਮੇਰੇ ਟੰਬਰ ਸਤਾਰੇ ਸਾਧੂ ਕੇ ਸੰਗ ਸੂਤਨ ਪਾਵੇ ਜਿਸ ਤਨ ਤੇ ਸਭ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ ਸਾਧੂ ਕੋ ਸੰਗ ਪਾਪ ਲਾਇਨ ਸਾਧ ਸੰਗ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਾਮ ਨਾਨਕ ਸਾਧਕ ਸੰਗ ਸੁਭਲ ਜਨਾਬ ਵੈ ਸਾਧਕ ਸੰਗ ਕਿਸ਼ਕਾਰ ਦਸ਼ਨ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਪ੍ਰਹਰੈ ਸਾਧਕ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧ ਸੰਗ ਬਿਰਤਾ ਜਾਵੇ ਪਾਰਥਨੁ ਸਾਧ ਰਿਤ ਵਸੈ ਨਾਨਕ ਕੁਦਰੇ ਸਾਧ ਨੂੰ ਰਸੈ ਸਾਧਕ ਸੰਗ ਸੁਣੋ ਅਰੜਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮੰਤੈ ਬਿਸਰੈ ਸਾਧ ਸੰਗ ਸਰਪਣ ਨਿਸਤਰੈ ਸਾਧਕ ਸੰਗ ਲਕਮਨ ਬਿਠਾ ਸਾਧੂ ਕੇ ਸੰਗ ਕਟ ਕਡੀਠਾ ਸਾਧ ਸੰਗ ਪੈ ਕੇ ਗਾਈ ਸਾਧ ਸੰਗ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੂ ਨਾ ਸਾਧ ਪਿੱਟੇ ਸੰਯੋਗ ਹੈ ਸਾਧਕ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਣੇ ਤਿੱਤਾ ਪਖਿਆਨ ਹੈ ਸਾਧਕ ਉਪਮਾ ਤੇ ਗੁੰਤੇ ਦੂਰ ਸਤਿ ਕੁਪਾਰੀ ਭਰਪੂਰ ਸਤਿਕ ਸੁਭਾ ਕਾ ਨਾਹੀ ਅੰਤ ਸਤਿਕ ਸੁਭਾ ਸਦਾ ਬੇਅੰਤ ਹੈ ਸਾਧਕ ਸੁਭਾ ਉਤੇ ਉੱਚੀ ਸਤਿਕ ਸੁਭਾ ਮੁਕਤੇ ਮੁਚੀ ਸਤਿਕ ਸੁਭਾ ਸਤ ਬਨਿਆਈ ਨਾਮ ਪ੍ਰੀਤ ਨਾ ਪਾਈ ਸਲੋਕ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰਣ ਪੇਖੇ ਸਿਵਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਧਾਰਨ ਰਲੀਪ ਜੈਸੇ ਜਨਮ ਕਮਲ ਅਰੀਪ ਬ੍ਰਹਮ ਗਿਆਨੀ ਸਧਾਰਨ ਰੋਖ ਜੈਸੇ ਸੂ ਸਭ ਕੋ ਸੁਖ ਹੈ ਬ੍ਰਹਮ ਗਿਆਨੀ ਕੇ ਦਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਗ ਤੁਲ ਭਵਾਨ ਬ੍ਰਹਮ ਗਿਆਨੀ ਕੇ ਤੀਰ ਜੇ ਏਕ ਜੋਬ ਸਦਾ ਕੋ ਖੋਦੇ ਕੋ ਚੰਦਨ ਲੇਪ ਹੈ ਬ੍ਰਹਮ ਗਿਆਨੀ ਕਾ ਇਹ ਗਿਨਾਹੋ ਨਾਨਕ ਜੋ ਪਾਵੇ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਰਤੇ ਨਿਰਮਲਾ ਜੈਸੇ ਮਹਿਲਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਈ ਪ੍ਰਕਾਸ਼ ਜੈਸੇ ਤਰ ਉੱਪਰ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਪਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਦਿਨ ਪ੍ਰਭ ਆਪ ਕਰੈ ਬ੍ਰਹਮ ਗਿਆਨੀ ਸਕਲ ਕੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕਿ ਸਭ ਉੱਪਰ ਮਿਆ ਬ੍ਰਹਮ ਗਿਆਨੀ ਤਾਂ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦਿਸ਼ਟ ਅੰਮ੍ਰਿਤ ਵਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਪਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਕਲ ਅਨੁਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਗਤ ਬ੍ਰਹਮ ਗਿਆਨੀ ਅਭੂ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤਾ ਬ੍ਰਹਮ ਗਿਆਨੀ ਕਾ ਨਿਰਮਲ ਮੰਤਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਪੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਉ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ ਬ੍ਰਹਮ ਗਿਆਨੀ ਸਰਬ ਕਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਵਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਆਨਤ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ

ਪਾਲ ਕਹੂੰ ਹੋਏ ਬਹਿਬਲ ਰਾਜਾ ਕਹੂੰ ਭਿਖਾਰੀ ਨੀਚ ਕਾ ਸਾਜਾ ਕਹੂੰ ਆਪ ਕਿਰਤ ਮਾਇਆ ਆਵੇ ਕਹੂੰ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਜ ਕਹਿ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਰ ਸਾਧ ਮੋ ਗਿਆ ਕਬੂ ਕੀੜ ਹਸਪਤੰਗ ਹੋਏ ਜੀ ਆਣਕ ਜੁਣ ਪਰਮੇ ਪਰਮਈਆ ਨਾਨਕ

ਜਿਸ ਕੈ ਅੰਤਰ ਰਾਜਮਾਨ ਸੋ ਨਰਪਾਤੀ ਹੋ ਸੁਵਾਨ ਜੋ ਜਾਣੇ ਮੈਂ ਜੋ ਬਣਵੰਤ ਸੋ ਤਵਿਸਤਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੈ ਬੋਜਣ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਵਾਮ ਕਾ ਸੰਗ ਨਾ ਜਾਵੈ ਬਹੁਲਸਕਰ ਮਨ ਕੋ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਬਸਮੰਤ ਕਿਸੈ ਨਵਦੇ ਆਵੰਕਾਰੀ ਧਰਮ ਰਾਜ ਤਿਸ ਕਰੇ ਖੁਆਰੇ ਗੁਰ ਪ੍ਰਸਾਦ ਜਾ ਕਾ ਮਿਟੇ ਅਵਮਾਨੋ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਉਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅੰਕਤ ਵਸਿਆ ਕਰੇ ਅੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅਣ ਯਤਨ ਕਰੇ ਆਪ ਤੁਨੀ ਦਰਵੈ ਹਰ ਦਰਗੇ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣ ਆਵੇ ਸਰਬ ਗਿਰੀ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਨੇ ਮੁਝਤੇ ਕਸ ਹੋਏ ਤਬ ਕੋ ਸੁਖਨਾ ਹੀ ਕੋਏ ਜਬ ਇਹ ਜਾਨੇ ਮੈਂ ਕਿਜ ਕਰਤਾ ਤਬ ਲੈ ਗਰਭ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲਣਾ ਹੀ ਚੇਤ ਜਬ ਲਗ ਮੋਹ ਮਗਨ ਸੰਮਾਏ ਤਬ ਲਗ ਧਰਮ ਰਹਿ ਦੇ ਸਜਾਏ ਰੱਬ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਕਟੇਲਾ ਕੁੜਤਾਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੈ ਅਣਕ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾਵੇ ਖਪ ਖਮਰੇ ਬਿਨਾ ਸੰਤੋਖ ਨਹੀਂ ਕੂ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰ ਸੁਖ ਹੋਏ ਵਿੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਕੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੂਜੈ ਦੇਖੇ ਕਰ ਵਿਵੇਕ ਆਪੇ ਕਿਆ ਪੈ ਅਨੇਕ ਮਰਨ ਬਿਨ ਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਾਰ ਸਭ ਕਾ ਸੁਚਕਾਉ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਸ ਹੋਏ ਥਾਨ ਧਨੰਤਰੇ ਕਾ ਸੋਏ ਆਪਣੇ ਚਲਤਾਂ ਕਰਨੇ ਹਾਰ ਕੌਤੇ ਕਰੇ ਰੰਗ ਅਪਾਰੇ ਮਨ ਮੈਂ ਆਪਣਾ ਆਪਣੇ ਮਾਹੇ ਨਾਨੇ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਰੇ ਵਖਿਆ ਸੱਚ ਸੱਚ ਸਤ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਜੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰਣ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦ ਸੰਤ ਕੇ ਦੁਖਣ ਯਾਰ ਜਾ ਘਟੈ ਸੰਤ ਕੇ ਦੁਖਮ ਜਮ ਤੇ ਨੇ ਛੁਟੈ ਸੰਤ ਕੇ ਦੁਖਣ ਤੇ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋ ਬਾਤਹੀਨ ਸੰਤ ਕੇ ਤਗ ਰੱਖਣ ਕੋਏ ਸੰਤ ਕੇ ਦੁਖਣ ਤਾਨ ਭਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗਨੰਦ ਕਬੀ ਤਰੇ ਸੰਤ ਕੇ ਦੁਖਣ ਤੇ ਮੁਖ ਪਾਵੇ ਸੰਤਨ ਕੇ ਦੁਖਣ ਕਾਗਜੋ ਲਵੇ ਸੰਤਨ ਕੇ ਦੁਖਣ ਸਰਬ ਜੁਣ ਪਾਏ ਸੰਤ ਕੇ ਦੁਖਣ ਤ੍ਰਿਗਤ ਜੁਣ ਕਿਰਮਾਏ ਸੰਤਨ ਕੇ ਦੁਖਣ ਦਿਸਨਮ ਜਲੇ ਸੰਤ ਕੇ ਦੁਖਣ ਸਭ ਕੁਛ ਛਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨ ਜਾਏ ਸੰਤ ਦੁਖੀ ਗਾ ਥਾਉ ਗੁਨਾਹੇ ਨਾਨਕ ਸੰਤ ਭਾਵੇ ਤੋਂ ਵੀ ਗਤ ਪਾਏ ਸੰਤ ਕਨੰਦ ਕਮਾ ਦਤਾਈ ਸੰਤ ਕਨੰਦ ਕੰਟ ਕੰਨਾ ਪਾਈ ਸੰਤ ਕਨੰਦ ਕਮਾ ਤਿਆਰ ਸੰਤ ਗੰਗ ਪਰਮੇਸ਼ਰ ਮਾਰ ਸੰਤ ਕਨੰਦਕ ਰਾਜ ਤਹੀਨ ਸੰਤ ਕਨੰਦਕ ਦੁਖੀ ਹਰ ਦੀਨ ਸੰਤ ਕਨੰਦ ਕੋ ਸਰਵ ਰੋਗ ਸੰਤ ਕਨੰਦ ਕੋ ਸਦਾ ਵਿਯੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਦੁਖੀ ਕੋ ਡਾਣ ਲਾਗੈ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
ਸੰਤ ਕਦੋ ਕੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਦੋ ਕੀ ਅਦ ਬੀਜ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਉਧਿਆਨ ਫਰਮਾਈਏ, ਸੰਤ ਕਦੋ ਕੀ ਉਜੜ ਪਾਈਏ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਜੜ ਕਿਛ ਨਾਹੀ, ਆਪਣ ਬੀਜ ਆਪੇ ਖਾਏ। ਸੰਤ ਕੇ ਦੁਖੀ ਗੌਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ। ਸੰਤ ਕਦੋ ਕਿਉਂ ਬਿਲ ਲਾਏ, ਜੋ ਜਲ ਵਿਹੁਣ ਮਛਲੀ ਤੜਫੜਾਏ। ਸੰਤ ਕਦੋ ਕੀ ਭੁੱਖਾ ਨਹੀਂ ਰਾਜੈ, ਜੋ ਪਾਵ ਕਿਜ ਨਹੀਂ ਧਰਾਪੈ। ਸੰਤ ਕਦੋ ਕੀ ਛੁਟੋਏ ਕੇਲਾ, ਜੋ ਬੁਆੜ ਤੇ ਲਿਖੀ ਤਮਾਏ ਦੁਹੇਲਾ। ਸੰਤ ਕਦੋ ਕੀ ਧਰਮ ਤੇ ਰਹਿਤ, ਸੰਤ ਕਦੋ ਕੀ ਸਦ ਮਿਥਿਆ ਕੈਤ। ਕੀਰਤਨੰਦ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਪਾਵੈ ਸੋਇ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰਨ ਜਵਾਈਏ। ਸੰਤ ਕੇ ਦੁਖੀ ਭੋਜਨ ਆਸਾ, ਸੰਤ ਕਾ ਦੁਖੜੇ ਚੱਲਿਆ ਨਿਰਾਸਾ। ਸੰਤ ਕਾ ਦੁਖ ਨਾ ਤਿਸ਼ਟੇ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ। ਪਇਆ ਕੀਰਤਨ ਮਿੱਠੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਘੜ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੀ, ਬੜ ਭਾਗੀ ਨਾਨਕ ਜਨ ਸੇ ਸਲੋਕ। ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪੋ ਜਾਏ ਅਸਪਦ। ਮਾਨੁ ਕੀ ਟੇਕ ਪੁਰਥੀ ਸਭ ਜਾਨ, ਦੇਵਨ ਕੋ ਕਹਿ ਭਗਵਾਨ। ਜਿਸ ਕਹਿ ਦੀਏ ਰਹਿ ਗਾਏ, ਬਉਣ ਤਿਸ ਨਾਲ ਆ ਕੇ ਆਏ। ਮਾਰੇ ਰਾਖੇ ਕੁਆ, ਮਾਨੁ ਕੇ ਕਿਸ਼ਨਾਏ ਹਾਥ। ਤਿਸ ਕਾ ਹੁਕਮ ਹੋ ਸੁਖੋਏ, ਤਿਸ ਕਾ ਨਾ ਬਰਾ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਲਾਗੇ ਕੋਏ। ਉਸਤ ਮਨ ਮੈਂ ਕਰਨ ਹੰਕਾਰ, ਕਰ ਮਨ ਮੇਰੇ ਸਦ ਵਿਹਾਰ। ਨਿਰਮਲ ਸੁਨਾਮ ਅਰਥ ਪੀਓ, ਸਾਸ ਵੇਲਾ ਕਰ ਲੈ ਜੀਓ। ਨੈਨੋ ਵੇਵ ਠਾਕੁਰ ਕਾ ਰੰਗ, ਸਾਸੰਗ ਬਿਨਸੇ ਸਤਸੰਗ। ਚਰਨ ਚਲੋ ਮਾਰੋ ਗੋਬਿੰਦ, ਮਿਠੇ ਪਾਪ ਜਪੀ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੇ ਨਾਨਕ ਉਜਲ ਮੱਥਾ। ਬੜਭਾਗੀ ਤੇ ਜਨ ਜਗਮਾਏ, ਸਦਾ ਸਦਾਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇਤਨਵੰਤ ਗਣੇ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੇ, ਤੁਧ ਕੀ ਸੋਝੀ ਜਾਨ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਣੇ ਤੂੰ ਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੂਝੇ, ਤਿਸ ਕੀ ਜਾਨੋ ਤ੍ਰਿਸ਼ਨਾ ਬੂਝੇ। ਸਾਂ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤੇ ਹਰ ਜਾਂਦੈਤ। ਅਣ ਦਿਨ ਕੀਰਤਨ ਕੇ ਵਖਿਆਨ, ਕਿਸ਼ਤ ਮੈਂ ਸੋਈ ਨਿਰਵਾਨ। ਏਕ ਉਪਰਸੇ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਸਮਾਨ ਭੂਖ, ਨਾਨਕ ਤਿਸਨ ਲਾਗੈ ਦੁਖ। ਜਿਸ ਕੋ ਹਰ ਭਰਮ ਮਨ ਚਿਤ ਆਵੈ, ਸੋ ਸੰਸ ਸੁਹੇਲਾ ਨਹੀਂ ਡੁਲਾਵੈ। ਜਿਸ ਪਰ ਆਪਣਾ ਕਿਰਪਾ ਕਰੇ, ਸੋ ਸੇ ਕੋ ਕਿਸ ਤੇ ਡਰੇ। ਜੈਸਾ ਸਤ ਹੈ ਸਤਿ ਇਸ਼ਟਾਏ, ਆਪਣੇ ਕਾਰਜ ਮੈਂ ਆਪ ਸਮਾਏ। ਸੋਦਤ ਸੋਦਤ ਸੋਦ ਸੀ ਜਿਆ, ਗੁਰਪ੍ਰਸਾਦ ਤਾਂ ਸਭ ਉਜਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਏ ਅਸੋ। ਨਾ ਕਿ ਜਨਮ ਨਾ ਕੁਛ ਮਰੇ, ਆਪਣ ਚਲਦੇ ਆਪ ਹੀ ਕਰੇ। ਆਵਣ ਜਾਵਣ ਦ੍ਰਿਸ਼ਟਿਆਂ ਦ੍ਰਿਸ਼ਟਿ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਣਕ ਜੁਗ ਰਾਜਥਾ ਬੁਥਾਪ। ਅਵਨਾਸੀ ਨਾ ਹੀ ਕਿਛ ਖੰਡ, ਤਾਰਨ ਤਾਰਿਓ ਬ੍ਰਹਮੰਡ। ਅਲਖ ਭੇ ਪੁਰ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਧਾਰਨ, ਪ੍ਰਭ ਕੇ ਸੇਵਕ ਦੁਖ ਸਾਰਨ। ਆਪੇ ਮੇਲੇ ਕਿਰਪਾਲ, ਗੁਰ ਕਾ ਸ਼ਬ ਜਪੈ ਨਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬੜਭਾਗੈ। ਨਾਮ ਜਪਤ ਪਾਵ ਸਰਾਮ, ਨਾਨਕ ਤਿਨ ਪੁਰਖੋ ਤੁਮ ਕਰ ਮਾਨ। ਜੋ ਕੁਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ। ਸਹਿ ਸੁਭਾਏ ਹੋਏ ਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀ ਆਜਣ ਮੀਰ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨ। ਜਿਸ ਤੇ ਵਜੇ ਤੇ ਸਮਾਏ ਸਮਾਏ, ਸੁਖਨਦਾਨ ਉਣਹੂੰ ਬਣਿਆ। ਆਪਸ ਕੋ ਆਪ ਦੀ ਨੂੰ ਮਾਨ,
ਨਾਨਕ ਪ੍ਰਭ ਜਣੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭਿਰਤਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਣਨ ਹਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਗਲ ਕੀ ਚਿੰਤਾ ਇਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸੀ ਪ੍ਰਭ ਆਪੇ ਆਪ ਆਪਣ ਕੀ ਆਖ ਸੁਨਾ ਹੋਏ ਜੇ ਸੋ ਪ੍ਰਾਣੀ ਲੋਚੈ ਖੋਏ ਤਿਸ ਵਿ ਨਾ ਹੀ ਤਰੇ ਕਿਸ ਕਾਮ ਗਤ ਨਾਨਕ ਦਾ ਪੇ ਕਰਨਾਮ ਰੂਪ

ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਉਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਵਕਤਾ, ਸੁਰਤ ਸਤ ਸਤ ਜਾ ਸੁਨਤ, ਬੂਜਨ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਰ ਦੇ ਜਿਨ ਮਾਨਿਆ, ਕਰਨ ਕਰਾਮ ਤਿਨ ਮੂਲ ਪਛਾਣਿਆ, ਜਾ ਕਿਰ ਦੇ ਵਿਸਵਾਸ ਪ੍ਰਵਿਆ, ਤਤ ਗਿਆਨ ਤੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਰ ਹੋਏ ਵਸਾਨਾ, ਜਿਸ ਤੇ ਵਜਾ ਤੇ ਸਮਾਜ ਸਮਾਨਾ, ਬਸ ਮਾਏ ਨੇ ਬਸ ਕਢਾਈ, ਤਾਂ ਕੋ ਭਿੰਨਾ ਕਹਿ ਨਾ ਜਾਏ, ਬੂਜੇ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਮਨ ਭਰਤੀ, ਠਾਕੁਰ ਕੇ ਸੇਵਕ ਨਿਰਮਰੀ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭੂ ਕਾ ਸੇਵਕ ਨਾਮ ਕਿਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰ, ਸੋ ਸੇਵਕ ਜਿਸ ਦਿਆ ਪ੍ਰਭ ਤਾਰੇ, ਨਾਨਕ ਸੋ ਸੇਵਕ ਸਾਧ ਸਾਧ ਸਮਾਰ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰਪਾ ਰੱਖ, ਆਪਣੇ ਦਾਸ ਕੋ ਦੇ ਬਡਾਈ, ਆਪਣੇ ਸੇਵਕ ਕੋ ਨਾਮ ਜਪਾਏ, ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕੀ ਗਤ ਮੇਰੇ ਕੋਏ ਨਾ ਲਾਖੇ, ਪ੍ਰਭ ਕੇ ਸੇਵਕ ਕੋ ਕੋਣ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਏ ਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਏ, ਨਿੱਕੀ ਘੇਰੀ ਮੈਂ ਕਲ ਰੱਖੇ, ਬਸਮ ਕਰੇ ਲਸਕਰ ਕੋ ਲੱਖ, ਇਸ ਕਾ ਸਾਸਨ ਕੱਢਤੇ ਆਪ ਤਾ ਕੋ ਰੱਖ, ਦੇ ਕਰ ਹਾਥ ਮਾਣਸ ਯਤਨ ਕਰਤ ਬੋਪਾ, ਇਸ ਕੇ ਕਰਤ ਬਿਰਥੇ ਜਾਤ, ਮਾਰਨ ਰੱਖੇ ਅਵਰਣ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਬ ਨਾਨਕ ਪ੍ਰਵਲ ਖਿਡਾਣ, ਬਾਰੰਬਾਰ ਬਾਰ ਪਵ ਜਪੀਏ, ਪੀ ਅੰਮ੍ਰਿਤ ਮਨ ਤਨ ਤ੍ਰਪੀਏ, ਨਾਮ ਰਤਨ ਜਿਨ ਗੁਣ ਮੁਖ ਪਾਇਆ, ਤਿਸ ਕਿਸ਼ਵ ਨਹੀਂ ਦ੍ਰਿਸ਼ਟਾਏ, ਨਾਮ ਧਨ ਨਾਮ ਰੂਪ ਰੰਗ, ਨਾਮੋ ਸੁਖਰ ਨਾਮ ਕਸੰਗ, ਨਾਮ ਰਸ ਜੋ ਜੰਤਰ ਬਤਾਨੇ, ਮਨ ਧਨ ਨਾਮੇ ਨਾਮ ਸਮਾਨ, ਉਠਤ ਬੈਠੋ ਸੋਵਤ ਨਾਮ, ਕਹੋ ਨਾਨਕ ਜਿਨ ਕਹਿ ਸਦਕਾ, ਬੋਲੋ ਜਹ ਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾ, ਕਰੈ ਭਗਤ ਆਤਮ ਕੇ ਚਾਏ, ਪ੍ਰਭੁ ਨੇ ਸੋ ਰਹਿ ਸਮਾਏ, ਜੋ ਹੋ ਆਹੋ ਸੋ ਜਾਣੈ, ਪ੍ਰਭ ਆਪਣੇ ਕਉ ਕੁੰਭਾਨ, ਤਿਸ ਕੀ ਮਹਿਮਾ ਕੌਣ ਵਖਾਨਾ, ਤਿਸ ਕਾ ਗੁਣ ਕਹਿ ਨਜਾਨ, ਆਠ ਪੈ ਪ੍ਰਭ ਸਹਿਜੂਰੇ, ਕਉ ਨਾਨਕ ਸਿਜਨ ਪੂਰੇ, ਮਨ ਮੇਰੇ ਤਿਨ ਕੀ ਓਰ ਲੈ, ਮੰਤਨ ਆਪਣਾ ਤਿਨ ਜਾਂਦੇ, ਜਿਨ ਜਨ ਆਪਣਾ ਪ੍ਰਭੁ ਵਸਾਤਾ, ਸੋ ਜਨ ਸਰਵ ਧੋਖ ਦਤ, ਤਿਸ ਕੀ ਸਰਨ ਸਰਵ ਸੁਖ ਪਾਵੈ, ਤਿਸ ਕੇ ਦਰਸ ਪਾ ਮਿਠਾਵੇ, ਔਰ ਸਿਆਲਮ ਸਗਲੀ ਸਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਮਣ ਜਾਣ ਨਾ ਹੋਈ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ, ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਵ ਅਸ਼ਟਪਦੀ, ਸਤਿਗੁਰ ਸਿੱਖੀ ਕਿਰ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ, ਸਿੱਖੀ ਗੁਰਦੁਰ ਮਤ ਮਲੇ ਰਹੇ, ਗੁਰਬਚਨੀ ਹਰ ਨਾਮ ਚਰੇ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਸਤਿਗੁਰ ਸਿੱਖੋ ਨਾਮ ਦੰਦੇ, ਗੁਰ ਕਾ ਸਿਗੁੜ ਭਾਗੀ ਹੈ, ਸਤਿਗੁਰ ਸਿੱਖ ਕਲਪ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਾ ਕਛੁ ਨ ਜਨਾਵੇ, ਹਰ ਹਰ ਨਾਮ ਦੇ ਸਤਿਆ, ਮਨ ਵੇਚੈ ਸਤਿਗੁਰ ਕੇ ਪਾਲ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪ ਸਵਾਮੀ, ਆਪਣੀ ਕਿਰਪਾ ਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਾਜਾ ਨੇ, ਸੋ ਸਤਿਗੁਰੁ ਜਿਸ ਹਿਰਦੇ ਹਰਨਾਵਣ, ਕਬਾਲ ਗੁਰ ਕੋ ਵਲ ਜਾ, ਸਰਨਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਥ, ਬ੍ਰਹਮ ਮੈਂ ਜਨ ਜਨ ਮੈਂ ਪਾਰ ਵੇਖੈ, ਅਭਨੇ ਕਛ ਪਰ ਸਹਿ ਸਿਆਣ ਲੈ ਨ ਜਾਈਐ, ਨਾਨਕ ਐਸਾ ਗੁਰੂ ਭਾਗੀ ਪਾਈ, ਸਫਲ ਦਰਸ਼ਨ ਭੇਖਤ ਪੁਨੀਤ, ਪਰਸਤ ਚਰਨ ਕਤ ਨਿਰਮਰੀਤ, ਭੇਟ ਸੰਗਰਾਮ ਗੁਣ ਲਵੈ, ਪਾਰ ਮੁਕੀ ਦਰ ਕੇ ਗਵੈ, ਸੁਨ ਕਰ ਬਚਨ ਕਰਨੇ ਅਖਾਨੇ, ਮਨ ਸੰਤੋਖ ਆਤਮ ਪਤਿਆਨ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅਮਰਦਿਸ਼ਟ ਵੇਖਿਓ ਅਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੇ ਤਿਸ ਲੈ ਮਿਲਾਏ, ਜਿਹ ਪਾਏ ਕੁਸਤਾ ਧਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂੰ ਬੋਲ ਨ ਪਹੁੰਚੇ ਪ੍ਰਾਣੀ, ਅਗੂੰ ਗੋਚਰ ਪ੍ਰਭ ਨਿਰਵਾਣੀ, ਨਿਰਹਾਰ ਨਿਰਵੈਰ ਸੁਖਦਾਏ, ਤਾਂ ਕੀ ਕੀਮਤ ਕਿਨੇ ਨਿਭਾਏ, ਅਣਕ ਭਗਤ ਬੰਧਨ ਨਿਤ ਕਰਿਆ, ਚਰਨ ਕਮ ਹਿਰਦੈ ਸਿਮਰੈ, ਸਤਿਵੜਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਰੋਜ਼ ਆਪਣੇ, ਇਹ ਹਰਸ ਪਾਵੇ ਜਿਨ ਕੋਈ ਅੰਮ੍ਰਿਤ ਪੀ ਅਮਰ ਸੋਹੇ, ਉਸ ਪੁਰਖਾ ਨਾ ਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਹੁੰਦਾ, ਆਠ ਪੈਰ ਹਰ ਕਾ ਨਾਮ ਲਏ, ਸਾਚੂ ਦੇ ਸੇਵਕੋ ਦੇ, ਮੂੰਹ ਮਾਇਕ ਕੇ ਸੰਗ ਨ ਲਏ, ਮਨ ਮੈਂ ਰਾਖੇ ਹਰ ਹਰੇਕ, ਅੰਧਕਾਰ ਦੀ ਭਗ ਪ੍ਰਗਾਸੇ, ਨਾਨਕ ਪ੍ਰਮੁਖ ਦੁਪਤ ਹੈ ਤੇ ਨਸ, ਤਪਤ ਮੈਂ ਠਾਂਡ ਵਰਤਾਇਆ, ਲਿਫਿਆ ਤੁਕ ਨਾਠੇ ਪਾਏ, ਜਨਮ ਮਰਨ ਕੇ ਮਿਟੇਂਦੇ ਸੇ, ਸਾਧੂ ਕੈ ਪੂਰਨ ਉਪਦੇ ਸੇ, ਭਉ ਚੁੱਕਾ ਨਿਰਪੋਹੇ ਵਸੇ, ਸਗਲ ਦੇ ਮਨ ਦੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਬ ਨਾਮ ਮੁਰਾਰੀ, ਤਿਤ ਪਾਏ ਚੁੱਕੇ ਭਰਮ ਕਵਨ, ਸੁਨ ਨਾਨਕ ਹਰ ਹਰ ਦਾ ਸਰਣ, ਨਿਰਗੁਣ ਆਪ ਸਰਗੁਣ ਪੀ ਹੋਈ, ਕਲਾ ਤਾਰ ਜਿਨ ਸਗਲੀ ਮੋਏ, ਆਪਣੇ ਚੜ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ,
ਹਰ ਬਿੰਦੂ ਜਾ ਨਾਹੀ ਕੋਇ ਸਰ ਨਿਰੰਤਰ ਏਕੋ ਸੋਇ ਓਤ ਪੁੱਤਰ ਵਿਆਹ ਰੂਪ ਰੰਗੇ ਭੈ ਪ੍ਰਗਾ ਸਤਿ ਸੰਗ ਰਚ ਰਚਨਾ ਆਪਣੀ ਗਲ ਤਾਰੀ ਅਨਕਬਾਰ ਨਾਨਕ ਬੁਲਹਾਰੀ ਸਲੋਕ ਸਾਤ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਮਨਾ ਨਾਨਕੇ ਤਨਸਾਰ ਸਪਜ ਸੰਤ ਜਨਾ ਮਿਲ ਕੁਲੋ ਵਿਚਾਰ ਏਕ ਸਿਮਰਣਾ ਉਧਾਰ ਔਰ ਉਪਾਵ ਸਮੇਤ ਵਿਸਾਰ ਚਰਨ ਕਮਰ ਮਹਿਰ ਤਾਰ ਕਰਨ ਕਾਰਨ ਸੁਭਰਵ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਤ ਏ ਤਨ ਸੰਜੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਏਕ ਆਸ ਰੱਖ ਉਮਣ ਮਾਇ ਸਰਵ ਲੋਕ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਨਿਤ ਬਾਛੈ ਮੇ ਸੋ ਸੁਖ ਸਾਧੂ ਸੰਕਰੀਤ ਜਿਸ ਸੋਭਾ ਕੋ ਕਰੈ ਭਲੇ ਕਰਣੇ ਸਾ ਸੋ ਅਭਜ ਹਰ ਕੀ ਸ਼ਰਣੇ ਅਣਗੋ ਪਾਵੀ ਰੋਕ ਨਾ ਜਾਏ ਰੋ ਕੁੰਡੇ ਰਾਉ ਖੁਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਇ ਦਾ ਦੇਸ ਦਾਵ ਤੇ ਆਵੇ ਠਾਏ ਤਾ ਕੋ ਵਿਘਨ ਲਾਗੇ ਕੋਇ ਜਾ ਕਰ ਦਿਵਸੇ ਅਰਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਵ ਭੋਵਿਨ ਸੇ ਪੂਰਨ ਆਸ ਭਗਤ ਪਾਇਆ ਥਮ ਪ੍ਰਗਾਸ ਜਿਤ ਘਰ ਜਾਏ ਬਸੇ ਅਵਨਾਸੀ ਕਹੋ ਨਾਨੇ ਕਾਟੀ ਜਮ ਫਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗੁਣ ਮਿਟੇ ਪ੍ਰਭਸੇ ਵਿਆਪ ਤਿਆਕਸ਼ਣ ਗੁਰਦੇਵ ਕਿਉਂ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਧਾਰ ਅਣਗ ਪਾਵਣ ਛੁਟਨ ਹਾਰੇ ਸਿਮਰ ਸਾਸਤ ਵੇ ਵਿਸਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ਤ ਨਾਨ ਖੁਲਵਾਏ ਸੰਗ ਨ ਚਾਲ ਸਥਿਰ ਧਨ ਦੁਖਿਆ ਲਪਟਾਵੈ ਮੂਰਖ ਮਨ ਸੁਤ ਮੀਤ ਕੁੰਵਰ ਬੰਤਾ ਇੰਤੇ ਕੌਣ ਤੁਮ ਕੰਮ ਸੁਨਾਤ ਰਾਜ ਰੰਗ ਮੈ ਵਿਸਤਾਰ ਇੰਤੇ ਕਹੋ ਕੌਣ ਛੁਟਕਾਰ ਅਸਾਸਤੀ ਰੱਥ ਸਵਾਰੇ ਝੂਠਾ ਡੰਮ ਚਾਟ ਝੂਠ ਪਾਸਾਰੇ ਜਿਹਨੂੰ ਦਿਆ ਦਿਸ ਬੁਜਨ ਅਭਿਗਾਨਾ ਨਾਮ ਵਿਸਾਰ ਨਾਨਕ ਉਸਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾ ਬੋਲ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਚਰਨ ਕੌਣ ਰਾਖੋ ਮਨ ਮਾਏ ਜਨਮ ਜਨਮ ਕਈ ਕਿਲੇ ਖਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਦ ਰਹਿਤ ਕਦ ਪਾਓ ਸਾਰ ਪੂਤ ਸਰ ਕੋਣ ਆਓ ਸਹਿ ਸੁਭਾਏ ਨਾਨਕ ਗੁਣ ਗਾਵ ਗੁਣ ਗਾਵ ਤ੍ਰਿਉਤਰ ਸਮੈਲ ਬਿਨ ਜਾਏ ਹੋਮੇ ਫੈਲ ਹੋ ਚਿੰਦ ਵਸੈ ਸੁਖਨਾ ਸਾਸ ਗ੍ਰਾਹ ਸਾਰ ਨਾਮ ਸਮਾਲ ਛਾੜ ਸਿਆਣ ਸਗਲੀ ਮਨ ਸਾਧ ਸੰਗ ਭਾਵੇਂ ਸਹਿ ਤਣਮ ਹਰ ਪੂੰਜੀ ਸਿੰਜ ਕਰੋ ਵਿਹਾਰੀਆਂ ਸੁਖ ਦਰਗ ਜੈਕਾਰ ਸਰਮ ਨਿਰੰਤਰ ਏਕੋ ਦੇ ਕਹੁ ਨਾਨਕ ਜਾ ਕੇ ਮਸਤਗਲੇ ਏਕੋ ਜਾਪੇ ਕੋ ਸਾ ਲਾਇਕ ਸਿਮਰੇ ਕੁਮਣ ਆਏ ਏ ਕਸਕੇ ਗੁਣ ਗਾਵਣ ਅੰਤੇ ਮਨ ਤਨ ਜਾਪ ਏਕ ਭਗਵੰਤ ਏਕੋ ਏਕੇ ਕਰਿਆ ਪੂਰਨ ਪੂਰ ਪ੍ਰਭਿਆ ਅਣਗ ਵਿਸਤਾਰ ਏਕ ਤੇ ਪਏ ਕਰਾਤ ਪ੍ਰਾਚਿਤ ਗਏ ਮਨ ਤਨੰਤਰ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਪ੍ਰਭ ਆਏ ਆ ਪਰਿਆ ਤੋ ਸ਼ਰਣ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗ ਹਤੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਗਟ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਉ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਧਾਰ ਨਾਨਕ ਪ੍ਰਭ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਸਮਾਨ ਸੁਖ ਹੋਏ ਅਰਸ ਪਾਵ ਬਿਰਲਾ ਕੋਇ ਜਿਨ ਚਾਖਿਆ ਸੇ ਜਨ ਤ੍ਰਿਵਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਗੁਰ ਭਰੇ ਪ੍ਰੇਮ ਰਸ ਰੰਗ ਬੁਜੇ ਚਾਉ ਸਾਧ ਗਏ ਸੰਗ ਪਰੇ ਸ਼ਮਨਾ ਸਭ ਤਿਆਗ ਅੰਤਰ ਪ੍ਰਕਾਸ਼ ਸੰਦ ਨੇ ਬਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪੈ ਜਨਮ ਮਰਨ ਤੋਂ ਉਪਰੋਂ ਗੈਰ ਇਸ ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਾ ਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਨਾਨਕ ਭਗਤੀ ਨਾਮ ਸਮਾਏ ਸੋ ਕਿ ਵਿਸਰੇ ਕਾਲ ਨਾ ਪਾਨੇ ਸੋ ਕੋ ਵਿਸਰੇ ਕੀ ਆ ਜਾਣੇ ਸੋ ਕਿ ਵਿਸਰੇ ਸਭ ਕੁਛ ਦੀਆ ਸੋ ਕੋ ਵਿਸਰੇ ਜੋ ਜੀਵਨ ਜੀਆ ਸੋ ਕੋ ਵਿਸਰੇ ਅਗਨ ਮਿਲਾ ਕੇ ਗੁਰਪ੍ਰਸਾਦ ਖੁਬਿਰ ਲਾ ਲਾ ਸੋ ਕੋ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕੱਢ ਗੁਰਪੁਰੇ ਤਾਤੇ ਬੁਝਾਏ ਆ ਪ੍ਰਭ ਆਪਣਾ ਨਾਨਕ ਦਿੰਦੇ ਸਾਜਨ ਸੰਤ ਕਰੋਏ ਕਾਮਿਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਜ ਤਰੇ ਸੰਸਾਰ ਬਿਨ ਭਗਤੀ ਧਨੋ ਸੇਸ਼ਾਲ ਸਰਵ ਕਲਿਆਣ ਸੁਖ ਨਿਤ ਨਾਮ ਪੁੱਡ ਜਾਤ ਪਾਇ ਵਿਸਰਾਮ ਸਗਲ ਦੁਖ ਆਉਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮੰਤਨ ਅੰਤਰੇ ਸੁਆਵ ਨਿਤ ਰੂਪੇ ਦਰਸੁਖ ਹੋਏ ਮਨ ਭਿਕਸੇ ਸਾਹ ਚਰਨ ਤੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਵਾਸੀ ਜੇ ਕਰਮ ਆਇਆ ਗੁਰ ਪ੍ਰਸਾਦ ਨਾਮ ਜਪ ਲਏ ਆਲ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਵ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਖੜਾ ਕਰਤ ਪ੍ਰਤਪਾਲ
ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜਪੈ ਸੋਇ ਪੁਨੀਤ ਭਗਤ ਪਾਇ ਲਾਭ ਮਨਹੀਤ ਹਮ ਨਿਰਗੁਣ ਯਾਰਨੀ ਚੈ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੁਖ ਪਾਇਕ ਨਿਮ ਕਰ ਕੇ ਗੁਣ ਗਾਏ ਅਨੰਗ ਰਾਜ ਭੋਗ ਉੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪਰਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਕੁਰਮੰਦ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਵ

ਆਪੇ ਹੀ ਫਿਰ ਜਾ ਪਰਸਵਰੀ। ਜਬ ਆਕਾਰ ਕਿਸ਼ਨਾ ਦਿਸ਼ਟੇ ਤਬ ਪਾਪੁਨ ਤਬ ਕਹਿਤੇ ਉਤ। ਜਬ ਧਾਰੀ ਆਪਣ ਸੁਣ ਸਮਾਦ ਤਬ ਬੈਰ ਬਲੋਖੇ ਸੰਘ ਕੁਮਾਰ। ਜਬ ਇਸ ਕਬਰ ਚੇ ਨਾ ਜਾਵਤ ਤਬ ਹਰ ਸਵ ਕੋਕ ਸੇ ਵਿਆਵਤ। ਜਬ ਆਪਣੇ ਆਪ ਆਪਾਰ ਪਰਮ ਤਾਂ ਮੋਹ ਕੰਗ ਸੋਧ ਪਰਮ। ਆਪਣ ਖੇਲਿਆ ਵਰਤੀਜਾ ਨਾਨੇ ਕਰਨ ਹਾਰਨ ਦੂਜਾ। ਜਾ ਬਹੁਤ ਕਰਾਵੇ ਉਲਤਣੀ ਤਾਂ ਬੰਦ ਮੁਖੋ ਕਿਸ ਕੋ ਗਣ। ਜਾਵੇ ਕਰ ਕਮ ਅਪਾਰ ਤਾਂ ਨਰਕ ਸਰੂਕਾ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸੁਸਖਤ ਕੋ ਪਿਠਾਏ। ਜਾਵੇ ਆਪੇ ਆਪਣੀ ਜੋਤਰ ਤਬ ਕੌਣ ਕਤ ਡਰੇ। ਆਪਣ ਚਲ ਤਵ ਕਰਨੇ ਹਾਰ ਨਾਨਕ ਸ਼ਾਹ ਕਰ ਕਮ ਅਪਾਰ। ਆਪਣਾ ਸੀ ਸੁਖ ਆਪਣੇ ਆਸਨੇ ਤਾਂ ਜਨਮ ਮਰਨ ਕੋ ਕਾ ਵਿਨਾਸ਼। ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਦਰਾਸ ਕਹੋ ਕਿਸ ਹੋਏ। ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੁੱਛ ਦਾ ਲੇਖਾ। ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੁਣ ਸਟੇ ਗੁਣ ਬੰਧਨ ਬਾਦੇ। ਆਪਣੇ ਆਪਾਂ ਵੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ। ਜਾ ਨਿਰਮਲ ਪੁਰਖ ਪੁਰਖਾ ਤੋਤਾ ਤੈ ਹੁਣ ਮੈਲ ਕਹੋ ਕਹਿ ਤੋ। ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਣ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਰ ਲਗਤ ਕਹੋ ਕੇਸ। ਜਾ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਪੋ ਕੰਮ ਤ੍ਰਿਵਤਾਵੇ। ਕਰਨ ਕਰਾਵਨ ਕਰਨੇ ਹਾਰ ਨਾਨੀ ਕਰਤੇ ਕਰਨਾ ਸਮਾਰ। ਜੇ ਆਪਣੀ ਸੋਭਾ ਆਪਣੇ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਧਵਾਏ। ਜਾ ਸਰਬ ਕਲਾ ਭੇ ਪ੍ਰਵੀਨ ਤੈ ਵੇਖ ਤੇ ਕਾਂ ਕੋ ਚੀਨ। ਜਬ ਆਪਣੇ ਆਪ ਅਵਤਾਰੇ ਤੋ ਸਗਨ ਸਗਨ ਕਾਂ ਵਿਚਾਰ। ਜੈ ਆਪਣ ਊਜ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ। ਬਿਸਮਨ ਬਿਸਮਰੈ ਸਮਾਦ ਨਾਨਕ ਆਪਣੀ ਕਾ ਜਨਵਾਦ। ਜੈ ਛਲ ਅਛੇਦ ਭੇ ਸਮਾਏ ਵੰਖੇ ਵਿਆਪ ਤਮਾਏ। ਆਪਸ ਗੋ ਆਪੈ ਦੇਸ ਤੈ ਗੁਣ ਕਾ ਨਾਹੀ ਪ੍ਰਵੇਸ। ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਤਕ ਸਲਾਘੇ ਚਿੰਤਨ। ਇਹ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੇ ਕੁਣ ਸੁਣੇ ਹਾਰ। ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪ ਸੁਖਾਪੇ ਪਹੁੰਚਾ। ਜਾ ਪ੍ਰਚੂ ਪ੍ਰਪੰਚ ਅਕਾਰ ਤੈ ਕੁਣ ਮੈਂ ਕਿੰਨੋ ਮਿਸਾਲ। ਪਾਪੁਨ ਤੈ ਭਈ ਕਾਤ ਕੋ ਨਰ ਕੋ ਸੁਰ ਗੁਛਾਵ। ਹਲ ਜਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ। ਦੁੱਖ ਸੁਖ ਦਾ ਮਾਨ ਅਪਮਾਨ ਇਹਨੂੰ ਪ੍ਰਕਾਰ ਕੇ ਵਖਿਆਨ। ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕ ਹੈ। ਜਬ ਕਤ ਭਾਤਾ ਭਗਤ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ। ਹੁਣ ਕੀ ਸੋਭਾ ਨੂੰ ਬਾਣੀ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ। ਦੂ ਪਾਖੈ ਪਤਨ ਇਹਨੂੰ ਕੀ ਸੋਭਾ ਨੂੰ ਬਣੀ। ਆਪੇ ਕਹੋ ਤੇ ਗ੍ਰੰਥ ਚੋ ਜੇ ਆਪੇ ਰਸ ਭਗਨ ਨਿਰਜੋਗ। ਜਿਸ ਭਾਵੇ ਤੁਸੀਂ ਆਪਣਾ ਲਾਵੇ ਜਿਸ ਭਾਵੇ ਤੁਸੀਂ ਖੇਲ ਖਿਲਾਵੇ। ਬੇਸ਼ੁਮਾਰ ਤਾਗਣ ਤੇ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ। ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ। ਨਾਨਕੇ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ। ਆਪ ਕਿਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ। ਜਾਤਿ ਸੁਭਾਵ ਤਾਂ ਸਿਰਸ਼ ਉਪਾਏ ਆਪਣੇ ਬਾਣੇ ਲੈ ਸਮਾਏ। ਤੂੰ ਤੇ ਭਿੰਨੇ ਕਿਸ਼ੋਏ ਆਪਣ ਸੋ ਸਹਿਜਗਤ ਫਰੋਏ। ਜਾ ਕੋ ਪ੍ਰਭ ਜੀ ਆਪ ਹੁਜਾਏ ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਬੇਤਾ ਨਾਨਕ ਸਭ ਸ੍ਰਿਸ਼ਟ ਕਾ ਜੇਤਾ। ਜੀ ਅੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਲ। ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੋਹ ਸਮਣ ਸਾਰੇ। ਤਿਸ ਤਜਾਵਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ। ਜੀ ਕੀ ਯੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਨ ਹੁਸਾਦ। ਗੁਣਿਧਾਨ ਬੇਅੰਤ ਵਪਾਰ ਨਾਨਕ ਦਾਸ ਦਾ ਵਲਿਹਾਰ। ਪੂਰਨ ਪੂਰੇ ਦਿਆ ਸਭ ਬਹੁਤ ਕਿਰਪਾ। ਆਪਣੀ ਕਰਤਬ ਜਾਣੇ ਆਪ ਇੰਦਰ ਜਾਮੀ ਰਹਿ ਵਿਆਪ। ਪਰਤ ਪਾਲੇ ਜੀਣ ਭਾ ਜੋ ਜਲ ਚਸਤ ਸੇ ਤਿਆਦ। ਜਿਸ ਭਾਵ ਤੁਸੀਂ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਨ। ਜਨ ਲਾਗਾ ਹਰ ਕੇ ਨਾਏ ਤਿਸ ਕੀ ਆਸਨ ਵਿਰਥੀ ਜਾਏ। ਸੇਵਾ ਕੋ ਸੇਵਾ ਆਪਣੇ ਆਏ ਹੁਕਮ ਬੂਝ ਪਰਮ ਪਤ ਪਾਏ। ਇਸ ਤੇ ਉਪਰਣੇ ਵਿਚਾਰ ਜਾ ਕੇ ਮਨੁ ਸਿਰੰਕਾਰ। ਬੰਧਨ ਤੋਰ ਭੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ ਦੁਰਲੋ ਦੇ ਕਹਿ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਧਰਨ ਕੈ ਸੁਭਾਵ। ਆਠ ਪੈਰ ਪੁਰ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਸ਼੍ਰੀ ਦੇਵ ਸਾਹਿਬ ਮਨ ਛੇ ਨਾਨਕ ਖੁਲਪਾਓ। ਫਲ ਪਲ ਦੁਲੇ ਸੁਮਾ ਰਾਮ ਨਾਮ ਤਰੋੜਤਾਰ। ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਬਿਖਿਆ। ਮਨ ਦਾ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਉ ਜਾਏ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਫੈ ਖੇਪ ਤੁਮਾਰੀ। ਇੱਕਾ ਟਿਕ ਰੱਖੋ ਮਨ ਮਾਹੇ ਨਾਨਕ ਬਹੁ ਨਯਾ ਹੈ ਜਾਏ। ਤਿਸ ਤੇ ਦੂਰ ਕਾਂ ਕੋ ਜਾਏ ਵਿਰ ਰੱਖਣਾ ਤੇ ਆਏ। ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਫਲੋ ਰੱਖੇ ਤਿਸ ਨਾਏ ਦੁੱਖ ਨਾਮ ਜਪਤ ਮਨ ਹੋ ਸੋਖ। ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਰ। ਸ੍ਰੀ ਰੂਪ ਠਾਡਾ ਗੁਰਸੂਰਾ ਨਾਨਕ ਦਾ ਕੀ ਕਾਰਜ ਪੂਰਾ। ਮਤਪੁਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟੇ
ਦਰਸ਼ਨ ਬੇਖਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੋ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਧ ਨਿਹਾਲ ਤਾਂ ਕਿ ਨਿਘਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨੇ ਅੰਜਨ ਗੁਰ ਦਿਆ ਗਿਆਨੇ ਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੰਤ ਸੰਗ ਅੰਤਰ ਪ੍ਰਭ ਮਿਠਾ ਨਾਮ ਪ੍ਰਭੂ ਖਲਾ ਗਿਆ ਮਿੱਠਾ ਸਗਲ ਸਮੱਗਰੀ ਇਕਸ ਘਟ ਮਾਇਨ ਕਰੰਗ ਨਾਨੰਦ ਸਟਾਇ ਨੌ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਵਿਸਕਾ ਵਿਸਰਾਮ ਸੁਣ ਸਮਾਧਨ ਤੈਨਾਤ ਕਹਿ ਨ ਜੈ ਚਰਿਵ ਸਮਾਦ ਤਿੰਨ ਦੇਖਿਆ ਸੀ ਆਪ ਦਿਖਾਏ ਨਾਨਕ ਤੇਜਨ ਆਪ ਹਜਾਏ ਨਾਨਕ ਤੇਜਨ ਸੋਝੀ ਪਾਇ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਹ ਪ੍ਰਿਆ ਭਗਵਾਨ ਧਰਨ ਮੈਂ ਆਕਾਸ਼ ਪਿਆ ਸਰ ਲੋਕ ਪੂਰਨ ਪ੍ਰਤਵਾਦ ਬਣ ਤਿੰਨ ਪਰ ਬਣ ਤਿੰਨ ਪਰ ਉਦਿਆ ਪਰਮ ਜੈਸੀ ਆਗਿਆ ਤੈਸਾ ਕਰਮ ਪੁਣ ਪਾਣੀ ਬੈ ਸੰਤਰ ਮਾਏ ਚਾਰ ਕੁੰਡ ਦੈ ਸਮਾਜ ਤਿਸ ਤੇ ਭੰਨੀ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੁਣ ਕਤਰ ਮਾਇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲ ਨਾ ਕਬੂ ਡੋਲੇ ਸਰਵ ਕਲਾ ਕਰਕੇ ਲੈ ਕੇ ਮੋਲ ਨਾ ਪਏ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰ ਸਵਾਮੀ ਉਤਪਾਦ ਗੁਰਪ੍ਰਸਾਦ ਪ੍ਰਮੁੱਖ ਨਾਸ ਨਾਨਕ ਤਿੰਨ ਮੈਂ ਵਿਸਾਦ ਸੰਜਨਾ ਕਾ ਭੇਖਣ ਸਭ ਬ੍ਰਹਮ ਸੰਜਨਾ ਕੇਰਦੇ ਸਭ ਧਰਮ ਸੰਜਨਾ ਸੁਣੇ ਸੋ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਦੇ ਕੇ ਰਹਿ ਤੇ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋ ਸੁਖਮਾਨੇ ਕਰਨ ਕਰਾਮ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਮੇਂ ਆਪ ਸਤ ਗਿਆ ਸਭ ਸਾਥ ਤਿਸ ਪ੍ਰਭ ਦੇ ਸਗਲ ਉਤਪਾਦ ਤਿਸ ਭਾਵਿਤਾ ਕਰ ਵਿਸਥਾਰ ਤਿਸ ਭਾਵਿਤਾ ਏਕ ਓਂਕਾਰ ਅੰਕਲਾ ਲਖਣਾ ਜਾਇ ਜਿਸ ਭਾਵਿਤ ਲੈ ਮਿਲਾ ਕੌਣ ਨਿਕਲ ਕੌਣ ਕਹੀਏ ਦੂਰ ਆਪ ਆਪ ਆ ਭਰਪੂਰ ਅੰਤਰ ਕਾ ਜਿਸ ਆਪ ਜਨਾਏ ਨਾਨਕ ਤਿਜਨੇ ਆਪ ਜਾਏ ਸਰਬ ਭੂਤਿਆ ਵਰਤਾਰਾ ਸਭ ਨੈਣੇ ਭੇਖਣ ਹਾਰਾ ਸਗਲ ਸਮੱਗਰੀ ਜਾਂ ਕਾ ਤਣਾਇਆ ਪੰਜਾ ਸਾਹਿਬ ਆਮ ਜਾਣੀ ਖੇਲ ਬਣਾਇਆ ਗਏ ਕਾਰੀ ਕੀ ਨੀ ਮਾਇਆ ਸਭ ਕੋਈ ਮਤ ਲਿਪ ਤੋ ਰਹਿ ਜੋ ਕੁਛ ਕਹਿਣਾ ਸੁਆਪੇ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਭਾਵ ਤਨ ਲੈ ਸਮਾਜ ਤੇ ਹੋਏ ਸੁਨਾ ਹੀ ਬੁਰਾ ਔਰ ਕਹੋ ਕਿਨੇ ਕੁਛ ਕਰ ਆਪ ਭਲਾ ਕਰ ਤੂੰ ਦਾਨੀ ਕਿਹਾ ਭੇਜਣ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਚ ਉਹ ਤੋਤੇ ਆਪਣ ਸੰਗਰਾ ਤਾਂ ਕਿ ਕਦਮ ਕਹਿ ਨਾ ਜਾਏ ਦੂਸਰ ਹੋਏ ਤਾਂ ਸੋਜੀ ਬਾਏ ਇਸ ਕਾ ਕੀ ਐਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣੇ ਤੇ ਸਦਾ ਸੁਖੋਏ ਆਮ ਲਾਏ ਲੈ ਪ੍ਰਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ਼੍ਰੀ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਏ ਜਣੇ ਆਵਣ ਕਹਿ ਸੋ ਆਵ ਜਣ ਕੇ ਸੰਗਤ ਆਵੇ ਨਾਵ ਆਵ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਵ ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾਓ ਅਸਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਪ੍ਰਭੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੈ ਚੰਦ ਆਸਨੰ ਤਿਆਗ ਉਤਰੰਗ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੈ ਗੁਣ ਸਾਗਰ ਤਰ ਹਰਤਨ ਕੀ ਪਰਲੇ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗਤ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਨਿਮਰਤਾ ਸਵੀਓ ਚੇਚੇ ਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾ ਉਧਾਰ ਉੱਤਮ ਸਲੋਕ ਸਾਧ ਕੇ ਵਚਨ ਅਮੁਲੀਕ ਲਾਲ ਰਤਨ ਸੁਨਤ ਕਮਾਵ ਤੋ ਉਧਾਰ ਆਪ ਤਰੈ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗਾ ਹਰੰਗ ਜੈ ਜੈ ਸਬਦ ਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪ੍ਰਗਟ ਗੋਪਾਲ ਮਾਤ ਕੇ ਮਾਤੇ ਨਾਨਕ ਦੇ ਰਤਨ ਕੇ ਸਾਥ ਸਰਨ ਜੋਗ ਸੁਣ ਸਰਨੇ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਕੇ ਬੈਰ ਭੈ ਸੋਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵਾਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣੋ ਸੁਨਾ ਕਹਿਤ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀਖੇ ਹਮਾਰੀ ਪ੍ਰਭ ਕੀ ਸਤ ਗੁਰੂ ਸੰਮੀਰ ਸਾਵਧਾਨੇ ਕਾਗਰ ਜੀ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਧ ਨਿਧਾਨ ਸਰਵ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭ ਤੇ ਉਜ ਪਾਇ ਸਥਾਨ ਬੋਹਰਨ ਹੋਵੇ ਆਉਣ ਜਾਨ ਹਰਤਨ ਕਾਢ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਖੇਮ ਸ਼ਾਂਤ ਰਿਦ ਨਾਮ ਨਿਧ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਜੋਗ ਪ੍ਰਾਪਤ ਆਨ ਗਿਆਨ ਸ੍ਰੇਸ਼ਟ ਉੱਤਮ ਸੁਨਾਨ ਚਾਰ ਪਦਾਰਥ ਕਮਲ ਵਰਗਾ ਸਭ ਕੇ ਮਤਸਕ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸ਼ੀ ਦਿਸ਼ੇਤਾ ਇਹ ਫਲ ਦਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਚੇ ਮਨ ਕੋਏ ਸਭ ਚੁਕਮੈ ਤਾਂ ਕੀ ਗਤ ਹੋਏ ਗੁਰੂ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਥ ਵਿਖਾਣੀ ਸਗੁਣ ਤਾਂਧ ਕੇਵਲ ਹਰਨਾਮ ਗੋਬਿੰਦ ਭੋਗ ਕੇ ਮਨ ਵਿਸਰਾਮ ਕੋਟ ਪਰਾ ਸਾਹ ਸੰਗੜੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਭਾਏ ਸਾਹ ਸਨ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤਿਸ ਜਨ ਆਵੇ ਹਰ ਪਹੁੰਚੀ ਜਨਮ ਮਰਤਾ ਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਸੰਭਾਲੇ ਅਮਰ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਣ ਸੇ ਪੈ ਭਰਮ
ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਾਣੀ ਦੁਖ ਰੋਗ ਬਿਨਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਦਿਆ ਗੇ ਅਰਦਾਸ ਕਹੁ ਨਾਨਕ ਸਭ ਤੇਰੀ ਵਡਿਆ ਕੋਈ ਨਾ ਜਾਣੇ।

我。我。

我

तेरे पाने सर्वदा पला। वाहे सत श्री अकाल। वाहे।

ਇਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਦੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ।

ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਹੰਕਾਰ ਫਿਰੇ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸਹਿ ਤਾਨਿਆ, ਸਿਰ ਲੱਗਾ ਜਮ ਡੰਡ

ਸਤਿਗੁਰ ਗੁਰ ਪੂਰਾ ਆਰਾ ਦੋਸ ਪਿੱਕਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ

ਮੁਖ ਬੋਲੀ ਹਰ ਬਾਣੀ, ਸੰਤ ਜਨਾ ਬੜਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ, ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ

ਹਰ ਹਰ ਰੂਪ ਸਭ ਜੋਤ ਸਵਾਏ, ਹਰ ਨਿਕਟ ਬਸੈ ਹਰ ਬੋਲੀ, ਹਰ ਹਰ ਰੂਪ ਸਭ ਜੋਤ ਸਵਾਈ, ਹਰ ਹਰ ਰੂਪ ਸਭ ਜੋਤ ਸਵਾਈ।

ਤੂੰ ਗੱਡ ਪੁਰਖ ਬਡੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇਚੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇਚੋਲੀ।

ਵੈਸ਼ਿਆ ਵਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ।

पैरों भूत शीतला धावे खर वाहन ओछार उड़ावे खर वाहन ओ

ਤਿਸ ਕਾ ਕਛ ਨਾ ਵਸਾਏ, ਆਪ ਸਿੰਘ ਜੋ ਰਾਜਾ ਹੋਈ, ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੇ ਸੋਈ, ਕਰਮੋ ਸਾਧ ਸਿੰਘ ਜੋ ਆਈ, ਤਿਨਕੀ ਬਹੁਵਿਧ ਸੇਵ ਕਰਾਈ।

जब गोविंद संगी सब तारे, जब गोविंद संगी सब तारे।

Bye.

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਹਰ ਜੀ ਇਹ ਤੇਰੀ ਵਡਿਆਈ

0: ਜਨਮ ਮਰਨ ਕੀਤੇ
1: ਉਹ ਗੂਜਲ ਸਦਾ ਸੁਖੀ ਸਦਾ।

ਖਾਲਸਾ ਵਾਹਿਗੁਰੂ ਜੀ।

तुम है क्या उपमा दी है।

ਸਤਿਗੁਰ ਗੁਰਾਂ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਦ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ।

0: अगुष्ट तार बिदरू नारे ओ दास्त पाए रेवण तू भी
1: हरते आ

ਜਿਨ ਸੇਵਿਆ ਤਿਨ ਪਾਇਆ ਮਾਂ। ਨਾਨਕ ਗਾਵੀਐ ਤੂੰ ਪੰਨਣ ਖੜਨ ਸਮਰੱਥ ਦਾ ਤਾਰ ਹੈ ਤੋਦਿਆਂ ਕੈ

0: ਸਤ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੈ ਦਰਸ਼ ਤੇਰਾ ਰਾਮ ਲੱਖ ਜੇਗਵਾ ਦੇਹੋ ਮੇਰੇ ਪਿਆਰੇ
1: ਮੁਖ ਹਰ ਅਰਾਥੇ ਮੇਰਾ ਰਾਮ
0: ਹਰ ਅਰਾਧੇ ਜਮ ਪੰਥ ਸਾਦੇ ਦੁੱਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖ

नानक को प्रभु कृपा की जय। नेत्र देखें